कमल सकल करे दूजी पीवे रस पौड़ी चक्कर लगे चा।

ਜੋ ਗਾਇ ਗ੍ਰਾਮ ਮੈਂ ਪੜਖਾਏ।

ਸੋ ਕਰੇ ਜਿਸੈ ਜਾਏ ਸੋ ਜਾਏ।

कर्ता पुरुष निरपो निर्वैर अकाल मूरत अजुनी सैभं गुरु प्रसाद।

ਸਤਿਗੁਰੂ ਗੁਰੂ ਗਰੀਬ ਨਿਵਾਜ ਚਬਰ ਛਤਰ ਤਖਤ ਦੇ ਮਾਲਕ ਗੁਰੂਆਂ ਕੇ ਗੁਰੂ ਪੀਰਾਂ ਦੇ ਪੀਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਵਨ ਔਰ ਮੁਬਾਰਕ ਹਜ਼ੂਰੀ ਅੰਦਰ ਜੁੜਮਿਲ ਬੈਠੇ ਗੁਰੂ ਪਿਆਰ ਵਾਲਿਓ ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ ਜੋ ਆਪਣੇ ਪਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ। ਆਓ ਗੁਰੂ ਪਿਆਰ ਵਾਲਿਓ ਅੱਜ ਅੱਸੂ ਦੇ ਮਹੀਨੇ ਦੀ ਆਰੰਭਤਾ ਹੋਈ ਹੈ। ਦੇਸੀ ਮਹੀਨਿਆਂ ਦੇ ਵਿੱਚੋਂ ਸੱਤਵਾਂ ਮਹੀਨਾ ਹੈ। ਇਸ ਪਵਨ ਸ਼ਬਦ ਰਾਹੀਂ ਜੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ, ਇਹ ਪਵਨ ਸ਼ਬਦ ਦੀਆਂ ਗੁਰੂ ਬਖਸ਼ੀ ਮਤ ਮੁਤਾਬਕ ਵਿਚਾਰਾਂ ਦੇ ਨਾਲ ਸਾਂਝ ਪਾਉਣ ਦਾ ਆਪਾਂ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਵਨ ਸ਼ਬਦ ਗੁਰਬਾਣੀ ਦੀ ਵਿਚਾਰ ਸਾਹਿਬ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਵਾਂਝੀ ਨਾ ਰਹੇ, ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਨਾਮ ਸ੍ਰੀ

0: दर्शन कणी कोई आण मिलावे मै
1: जिस पवन शब्द का पाठ आप संगत ने बड़े अदब सत्कार दे नाल प्यार सहित मान योग भाई साहब होरां पासों सरवण कीता है, ये पावन बचन बारह महा बाणी दे सरलेख हेठ माझ राग दे अंदर गुरु ग्रंथ साहब जी के पावन अंग 134 और 35 दे उपर बाणी दे अठवें पदे दे रूप विच अठवीं पौड़ी दे रूप विच ये पावन बचन सुभायमान है। सतगुरु जी ने इस महीने दे विच प्रेम दा उमा उतेजना प्रेम दी उदा जिक्र कीता। और उस उतेजना का जिक्र कर रहे ने जिहड़ी हर वेले ये कह रही है भी मैं रब नूं मिलां किवें, मैं उन्हूं मिलां किवें, उन्हूं हासिल किवें करां, उन्हूं प्राप्त किवें करां, जां उहदा मिलाप मैनूं किवें होवे। सारियां चीज़ां भाव इको ही है, शब्दाव सिर्फ वखरे वखरी है शब्दावली, पर भाव इको ही है भी मैं रब नूं मिलना किवें। बस उस भाव नूं फिर सतगुरु जी ने पहला एक सवाल रूप दे विच ना किवें मिलीए, मन ते तन विच प्यास भी घणी है, कौन मिलावेगा, फिर रब्बी प्यारियां दा जिक्र कीता। उदे नाल नाल फिर ये कहा भी मालका तेरे तो बिना ते थां कोई होर है ही नहीं जिहड़ी थां ते मैं जा सकां जां जिहदे कोलों मैं सुख हासिल कर सकां, एक तू ही है, तेरा दर तेरा घर है जिहड़ा मेरे जीवन दे विच मैनूं सुख दे सकदा है। फिर आप ही दसदे ने भी जे उहनूं मिलना है ते उहनूं मिलिया किवें जांदा है। ये सारा प्रकरण है जी जो अज गुरु साहब इस पावन शब्द राही समझा रहे। सब तो पहला बचन कीते गुरु पातशाह ने असुन प्रेम उमाहड़ा, असुन शब्द असू दे महीने वास्ते, प्रेम प्यार उमाह उत्साह तांग ते प्रेम केड़ा है, कहिंदे क्यों मिली है हर जाए, आ प्रेम है। रब जी नूं किवें मिलीए, क्यों मतलब किवें मिली है मिलाप, हर हरी परमेश्वर जाए उस परमात्मा नूं है ना, उहदे नाल मिलाप किवें करता जावे। ते नाल क्या मन तन प्यास दर्शन घणी, मन और तन दे विच प्यास है, तांग है दर्शनां दी। फिर ये भी नहीं भी थोड़ी, गुरु साहब कहते घणी बहुत है, कोई कोई है ना, आण मिलावे माए, हे मेरी माँ मैनू कोई आके उहदे नाल मिलावे। दोवें पहलियां पंगतियां प्रेम दा उमाह है, उछाला है अंदर, लहरां उठ रहियां प्रेम दियां प्यार दियां ना, तरंगां उठ रहियां। क्यों मिली है हर जाए, मैं मिलां किवें उहनूं, ਆਪਣੀਆਂ ਇਸ ਪ੍ਰੇਮ ਦੀਆਂ ਲਹਿਰਾਂ ਜਿਹੜੀਆਂ ਨੇ, ਪ੍ਰੇਮ ਦਾ ਉਮਾ ਜਿਹੜਾ ਹੈ, ਇਹਨੂੰ ਸ਼ਾਂਤ ਕਿਵੇਂ ਕਰਾਂ? ਅਤੇ ਮੇਰੇ ਮਨ ਅਤੇ ਤਨ ਵਿੱਚ ਪਿਆਸ ਇੰਨੀ ਕੁ ਘਣੀ ਹੈ, ਇੰਨੀ ਕੁ ਵਧੀਕ ਹੈ, ਵੀ ਹੁਣ ਇੱਛਾ ਇਹੀ ਹੈ ਵੀ ਕਿਸੇ ਨਾ ਕਿਸੇ ਤਰੀਕੇ ਕੋਈ ਵੀ ਰੱਬੀ ਪਿਆਰਾ ਮੈਨੂੰ ਉਹਦੇ ਨਾਲ ਮਿਲਾ ਸਕੇ। ਹੁਣ ਖਿਆਲ ਕਰੋ, ਜਦੋਂ ਆਪਾਂ ਸਤਿਗੁਰੂ ਜੀ ਕੀ ਬਾਣੀ ਪੜ੍ਹਦੇ ਹਾਂ, ਹੈ ਨਾ, ਪ੍ਰੇਮ ਦਾ ਉਤਸ਼ਾਹ ਪੈਦਾ ਹੋਵੇ, ਪ੍ਰੇਮ ਦਾ ਉਮਾ ਪੈਦਾ ਹੋਵੇ, ਉਹ ਟਿਕਾ ਨਹੀਂ ਦਿੰਦਾ। ਓਨਾ ਚਿਰ ਜਿੰਨਾ ਚਿਰ ਪਿਆਰਾ ਮਿਲ ਨਾ ਜਾਏ, ਪ੍ਰੇਮ ਹੈ, ਪ੍ਰੇਮ ਅੰਦਰ ਉਮਾ ਪੈਦਾ ਕਰ ਰਿਹਾ, ਉਤਸ਼ਾਹ ਪੈਦਾ ਕਰ ਰਿਹਾ, ਉਤੇਜਨਾ ਪੈਦਾ ਕਰ ਰਿਹਾ। ਹੁਣ ਉਹ ਉਤੇਜਨਾ ਓਨਾ ਚਿਰ ਨਹੀਂ ਸ਼ਾਂਤ ਹੋ ਸਕਦੀ, ਓਨਾ ਚਿਰ ਨਹੀਂ ਟਿਕ ਸਕਦੀ ਜਿੰਨਾ ਚਿਰ ਪਿਆਰਾ ਮਿਲ ਨਹੀਂ ਜਾਂਦਾ। ਪਿਆਰਾ ਮਿਲੇਗਾ, ਉਹਦਾ ਮਿਲਾਪ ਹੋਏਗਾ, ਫਿਰ ਮਨ ਧੀਰਜ ਮਨ ਟਿਕਾ ਧਰੇਗਾ, ਉਹਦੇ ਤੋਂ ਬਿਨਾਂ ਨਹੀਂ। ਫਿਰ ਭਾਈ ਵੀਰ ਸਿੰਘ ਜੀ ਦੇ ਉਹ ਬੋਲ ਜਿਹੜੇ ਆਪਾਂ ਅਕਸਰ ਚੇਤੇ ਕਰਦੇ ਹਾਂ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨੇਹ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪਏ ਬਹਿੰਦੇ। ਫਿਰ ਉਹ ਵਾਲੀ ਖੇਡ ਬਣਦੀ ਵਾ, ਜਿੰਨਾ ਚਿਰ ਪਿਆਰਾ ਮਿਲ ਨਹੀਂ ਜਾਂਦਾ। ਝਰਨੇ ਦੇ ਨਾਲ ਵਿਚਾਰਨ ਵੀ ਭਾਈ ਤੂੰ ਦਿਨੇ ਵੀ ਵਗੀ ਜਾਂਦਾ, ਰਾਤ ਨੂੰ ਵੀ ਵਗੀ ਜਾਂਦਾ, ਤੂੰ ਤੇਰੇ ਕੋਲ ਟਿਕਾ ਕਿਉਂ ਨਹੀਂ ਹੈ? ਵਹਿੰਦੇ ਹੋਏ ਪਾਣੀ ਨੂੰ ਭਾਈ ਵੀਰ ਸਿੰਘ ਜੀ ਇੱਕ ਸਵਾਲ ਕਰਦੇ ਨੇ ਵੀ ਤੇਰੇ ਕੋਲ ਟਿਕਾ ਕਿਉਂ ਨਹੀਂ? ਫਿਰ ਉਹ ਅੱਗੋਂ ਜਵਾਬ ਦਿੰਦਾ ਵੀ ਮੇਰੇ ਕੋਲ ਟਿਕਾ ਇਸ ਕਰਕੇ ਨਹੀਂ ਕਿਉਂਕਿ ਮੇਰਾ ਪਿਆਰਾ ਮੇਰੇ ਤੋਂ ਬੜੀ ਦੂਰ ਹੈ, ਮੈਂ ਆਪਣੇ ਪਿਆਰੇ ਤੱਕ ਪਹੁੰਚਣਾ ਹੈ। ਵਹਿੰਦਾ ਹੋਇਆ ਦਰਿਆ ਕਹਿ ਲਓ, ਵਹਿੰਦਾ ਹੋਇਆ ਝਰਨਾ ਕਹਿ ਲਓ, ਵਹਿੰਦੀ ਹੋਈ ਨਦੀ ਆਖ ਲਓ, ਵਹਿੰਦੀ ਹੋਈ ਨਹਿਰ, ਪਾਣੀ ਦਾ ਵਹਾ ਕੋਈ ਹੋਵੇ, ਉਹ ਪਾਣੀ ਦਾ ਵਹਾ ਕਦੇ ਧੀਰਜ ਨਹੀਂ ਧਰਦਾ ਜਿੰਨਾ ਚਿਰ ਉਹ ਆਪਣੇ ਪਿਆਰੇ ਨੂੰ ਮਿਲ ਨਹੀਂ ਲੈਂਦਾ। ਵਹਿਣ ਵਹੀ ਜਾਂਦਾ ਨਾ, ਪਾਣੀ ਦਾ ਵਹਿਣ ਵਗੀ ਜਾਂਦਾ। ਸਤਿਗੁਰੂ ਜੀ ਕਹਿੰਦੇ ਬਸ ਉਹ ਪਾਣੀ ਦੇ ਵਹਿਣ ਤਰ੍ਹਾਂ ਨਾ ਅੰਦਰ ਇੱਕ ਪ੍ਰੇਮ ਹੈ, ਪਿਆਰ ਹੈ, ਜਿਹੜਾ ਪ੍ਰੇਮ ਹਰ ਵੇਲੇ ਮਨ ਦੇ ਅੰਦਰ ਉਮਾ ਪੈਦਾ ਕਰਦਾ ਵੀ ਹੁਣ ਮੈਂ ਸ਼ਾਂਤ ਹੋਵਾਂ ਕਿਵੇਂ, ਮੇਰੇ ਮਨ ਦੀ ਉਤੇਜਨਾ, ਮੇਰੇ ਮਨ ਨੂੰ ਟਿਕਾ ਮਿਲੇ ਕਿਵੇਂ। ਜਿਵੇਂ ਧਰਤੀ ਦੇ ਉੱਤੋਂ ਉੱਡਣ ਵਾਲੀ ਮਿੱਟੀ ਦੇ ਉਹ ਕਣ ਓਨਾ ਚਿਰ ਨਹੀਂ ਧੀਰਜ ਧਰਦੇ ਜਿੰਨਾ ਚਿਰ ਮੁੜ ਧਰਤੀ ਉੱਤੇ ਡਿੱਗ ਨਾ ਪੈਣ, ਮੁੜ ਧਰਤੀ ਉੱਤੇ ਡਿੱਗ ਨਾ ਪੈਣ, ਉਹਨਾਂ ਚਿਰ ਟਿਕਾ ਨਹੀਂ ਹੈ। ਫਿਰ ਦੁਬਾਰਾ ਨਾ, ਬਸ ਇਸੇ ਤਰ੍ਹਾਂ ਪਾਣੀ ਦਾ ਆਪਣਾ ਮੂਲ ਹੈ, ਮਿੱਟੀ ਦਾ ਆਪਣਾ ਮੂਲ ਹੈ, ਅੱਗ ਦਾ ਆਪਣਾ ਮੂਲ ਹੈ, ਹਰ ਚੀਜ਼ ਆਪਣੇ ਮੂਲ ਆਪਣੇ ਪਿਆਰੇ ਵੱਲ ਵੱਧ ਰਹੀ ਹੈ, ਔਰ ਕੁਦਰਤ ਦਾ ਇੱਕ ਇੱਕ ਕਣ ਮੈਨੂੰ ਵੀ ਮੇਰੇ ਪਿਆਰੇ ਦੇ ਵੱਲ ਵਧਣ ਵਾਸਤੇ ਉਤੇਜਿਤ ਕਰਦਾ ਵੀ ਜੇ ਅਸੀਂ ਆਪਣੇ ਪਿਆਰੇ ਵੱਲ ਵੱਧ ਰਹੇ ਹਾਂ ਤੇ ਸਾਨੂੰ ਸਾਡੇ ਪਿਆਰੇ ਦਾ ਮਿਲਾਪ ਹੁੰਦਾ ਤੇ ਤੂੰ ਵੀ ਆਪਣੇ ਪਿਆਰੇ ਵੱਲ ਵੱਧ, ਤੈਨੂੰ ਤੇਰੇ ਪਿਆਰੇ ਦਾ ਮਿਲਾਪ ਹੋਵੇ। ਸਾਡਾ ਮੂਲ ਅਕਾਲ ਪੁਰਖ, ਤੇ ਜਿੰਨਾ ਚਿਰ ਅਸੀਂ ਆਪਣੇ ਮੂਲ ਨਾਲ ਨਹੀਂ ਮਿਲਾਂਗੇ, ਆਪਣੇ ਮੁੱਢ ਨਾਲ ਨਹੀਂ ਮਿਲਾਂਗੇ, ਓਨਾ ਚਿਰ ਸਾਡੇ ਕੋਲ ਵੀ ਟਿਕਾਣਾ ਨਹੀਂ ਹੈ। ਇਹੀ ਕਾਰਨ ਹੈ ਮਨੁੱਖ ਦੀ ਜ਼ਿੰਦਗੀ ਵਿੱਚ ਭਟਕਣਾ ਦਾ, ਇਹਦੀ ਭਟਕਣਾ ਇਸ ਕਰਕੇ ਹੈ ਇਹਦੇ ਕੋਲ ਇਹਦਾ ਮੁੱਢ ਨਹੀਂ ਹੈ, ਇਹਦੇ ਕੋਲ ਇਹਦਾ ਮੂਲ ਨਹੀਂ ਹੈ। ਜੇ ਇਹਦੇ ਕੋਲ ਮੂਲ ਹੋਵੇ, ਇਹਦੇ ਕੋਲ ਭਟਕਣਾ ਨਾ ਹੋਵੇ, ਇਹਦੇ ਕੋਲ ਭ੍ਰਮਣ ਨਾ ਹੋਵੇ। ਹੁਣ ਇਹਦੇ ਕੋਲ ਜਿਹੜਾ ਭ੍ਰਮਣ ਹੈ ਉਹ ਇਹਦੇ ਮੂਲ ਤੋਂ ਵਿਛੜੇ ਹੋਣ ਕਰਕੇ ਕਹਿ ਲਓ, ਜਾਂ ਇਹਦਾ ਬਾਰ ਬਾਰ ਯਤਨ ਕਹਿ ਲਓ ਵੀ ਮੈਂ ਇਸ ਕਰਕੇ ਭਰਮ ਰਿਹਾ, ਇਸ ਕਰਕੇ ਭਟਕ ਰਿਹਾ ਵੀ ਸ਼ਾਇਦ ਮੈਨੂੰ ਮੇਰੇ ਪਿਆਰੇ ਦਾ ਮਿਲਾਪ ਹੋ ਜੇ, ਇਸ ਕਰਕੇ ਵੀ ਯਤਨ ਕਰ ਰਿਹਾ। ਜਿੰਨੇ ਵੀ ਕਰਮ ਇਨਸਾਨ ਕਰ ਰਿਹਾ ਉਹ ਸਾਰੇ ਇਸੇ ਕਰਕੇ ਕਰ ਰਿਹਾ ਵੀ ਮੈਂ ਆਪਣੇ ਪਿਆਰੇ ਨੂੰ ਮਿਲਾਂ, ਆਪਣੇ ਪਿਆਰੇ ਤੱਕ ਮੇਰੀ ਪਹੁੰਚ ਬਣ ਜਾਏ। ਹੁਣ ਜੇ ਕੋਈ ਯਤਨ ਕਰਦਾ ਤੇ ਇਹ ਨਹੀਂ ਵੀ ਯਤਨ ਕਰਨ ਵਾਲਾ ਹਰ ਇੱਕ ਆਪਣੇ ਪਿਆਰੇ ਤੱਕ ਪਹੁੰਚ ਜਾਂਦਾ। ਯਤਨ ਕੀਤਾ ਉਸ ਯਤਨ ਦੇ ਲਈ ਜਿਹੜਾ ਮਾਰਗ ਜਿਹੜਾ ਰਾਹ ਹੈ ਉਹ ਰਾਹ ਵੀ ਤੇ ਠੀਕ ਹੋਵੇ, ਉਹ ਮਾਰਗ ਵੀ ਤੇ ਠੀਕ ਹੋਵੇ, ਤਾਂ ਹੀ ਮੈਂ ਆਪਣੇ ਪਿਆਰੇ ਤੱਕ ਪਹੁੰਚਾਂਗਾ ਨਾ। ਯਤਨਸ਼ੀਲ ਹੋਣਾ ਕਾਫੀ ਨਹੀਂ ਹੈ, ਯਤਨਸ਼ੀਲ ਹੋਣ ਦੇ ਨਾਲ ਨਾਲ ਦਿਸ਼ਾ ਦਾ ਠੀਕ ਹੋਣਾ ਵੀ ਜ਼ਰੂਰੀ ਹੈ। ਜਿੰਨਾ ਚਿਰ ਦਿਸ਼ਾ ਠੀਕ ਨਹੀਂ ਉਨਾ ਚਿਰ ਯਤਨਸ਼ੀਲਤਾ ਕਿਸੇ ਕੰਮ ਨਹੀਂ ਆਏਗੀ। ਮੰਨ ਲਓ ਮੈਂ ਆਪਣੇ ਪਿਆਰੇ ਨੂੰ ਮਿਲਣਾ, ਆਪਣੇ ਪਿਆਰੇ ਨੂੰ ਮਿਲਣ ਵਾਸਤੇ ਮੈਂ ਯਤਨ ਕਰੀ ਜਾਂਦਾ, ਯਤਨ ਕਰੀ ਜਾ ਰਿਹਾ, ਪਰ ਉਹ ਜਿੰਨੇ ਯਤਨ ਨੇ ਉਹ ਸਾਰੇ ਦੇ ਸਾਰੇ ਹੈਨ ਗਲਤ ਦਿਸ਼ਾ ਵਿੱਚ, ਹੈਨ ਉਹ ਵੱਖਰੀ ਦਿਸ਼ਾ ਦੇ ਵਿੱਚ, ਉਸ ਦਿਸ਼ਾ ਵਿੱਚ ਨੇ ਜਿਸ ਦਿਸ਼ਾ ਦੇ ਵਿੱਚ ਪਿਆਰੇ ਦਾ ਮਿਲਾਪ ਕਦੇ ਹੋ ਹੀ ਨਹੀਂ ਸਕਦਾ। ਅਤੇ ਮੇਰਾ ਯਤਨ ਉੱਥੇ ਕੀ ਪਾਇਆ ਰੱਖੇਗਾ ਜੀ? ਮੈਂ ਜਿੰਨਾ ਮਰਜ਼ੀ ਯਤਨ ਕਰਾਂ, ਜਿੰਨੀ ਮਰਜ਼ੀ ਆਪਣੇ ਜੀਵਨ ਦੇ ਅੰਦਰ ਮੁਸ਼ਕਤ ਘਾਲ ਲਵਾਂ, ਮੁਸ਼ਕਤ ਘਾਲੀ ਦਾ ਲਾਭ ਤਾਂ ਉਦੋਂ ਹੀ ਮਿਲੇਗਾ ਜਦੋਂ ਮੇਰਾ ਦਿਸ਼ਾ ਮੇਰਾ ਰਾਹ ਠੀਕ ਹੋਏਗਾ। ਇਸ ਕਰਕੇ ਸਤਿਗੁਰੂ ਜੀ ਨੇ ਪਹਿਲਾਂ ਜ਼ਿਕਰ ਕੀਤਾ ਅਤੇ ਜ਼ਿਕਰ ਕਰਦਿਆਂ ਸਾਹਿਬ ਕਹਿੰਦੇ ਅੱਸੂ ਦੇ ਮਹੀਨੇ ਵਿੱਚ ਜਿਨ੍ਹਾਂ ਦੇ ਮਨ ਅੰਦਰ ਪ੍ਰੇਮ ਦਾ ਉਮਾਹ ਪੈਦਾ ਹੋਇਆ, ਉਸ ਉਮਾਹ ਨੇ ਇੰਨਾ ਕੁ ਉਤੇਜਿਤ ਕਰਤਾ ਵੀ ਹੁਣ ਮਨ ਦੀ ਤਾਂਘ, ਮਨ ਦੀ ਉਮੰਗ ਇੱਕ ਹੀ ਹੈ ਵੀ ਮੈਂ ਆਪਣੇ ਪਿਆਰੇ ਨੂੰ ਮਿਲਣਾ। ਭਾਈ ਮੈਨੂੰ ਇਹ ਦੱਸੋ ਮੇਰਾ ਪਿਆਰਾ ਮੈਨੂੰ ਮਿਲੇਗਾ ਕਿਵੇਂ? ਸਿੱਧਾ ਜਿਹਾ ਸਵਾਲ ਕਰ ਲਈਏ, ਅਸੀਂ ਰੱਬ ਨੂੰ ਮਿਲਣਾ ਜੀ, ਰੱਬ ਨੂੰ ਕਿਵੇਂ ਮਿਲੀਏ? ਹੁਣ ਇਹ ਸਵਾਲ ਜੇ ਆਪਾਂ ਵੇਖੀਏ ਤੇ ਹਰ ਉਸ ਜੀਵ ਦਾ ਹੋਏਗਾ ਜਿਹੜਾ ਆਸਤਿਕ ਹੈ, ਜਿਹਦੀ ਆਸਥਾ ਹੈ ਅਕਾਲ ਪੁਰਖ ਤੇ। ਹਰ ਜੀਵ ਦਾ ਸਵਾਲ ਹੈ ਜੀ, ਰੱਬ ਨੂੰ ਮਿਲਣਾ ਹੋਵੇ ਤੇ ਕਿਵੇਂ ਮਿਲੀਏ, ਕਿਵੇਂ ਮਿਲੀਏ? ਜਿਵੇਂ ਗੁਰੂ ਨਾਨਕ ਸਾਹਿਬ ਨੇ ਸਵਾਲ ਕੀਤਾ ਨਾ, ਕਿਵ ਸਚਿਆਰਾ ਹੋਈ ਹੈ, ਬਸ ਉਹਦੇ ਨਾਲ ਦਾ ਹੀ ਸਵਾਲ ਹੈ। ਉੱਥੇ ਗੁਰੂ ਸਾਹਿਬ ਕਹਿ ਰਹੇ ਮੈਂ ਸਚਿਆਰ ਬਣਨਾ, ਇੱਥੇ ਕਹਿ ਰਹੇ ਨੇ ਮੈਂ ਰੱਬ ਨੂੰ ਮਿਲਣਾ। ਉਹ ਸਚਿਆਰ ਦਾ ਭਾਵ ਵੀ ਇਹੀ ਹੈ ਵੀ ਸੱਚ ਦੇ ਪ੍ਰਕਾਸ਼ ਹੋਣ ਯੋਗ, ਮੇਰੇ ਅੰਦਰ ਸੱਚ ਦਾ ਪ੍ਰਕਾਸ਼ ਹੋ ਜਾਏ, ਇੱਥੇ ਰੱਬ ਨੂੰ ਮਿਲਣ ਦਾ ਮੇਰਾ ਮਿਲਾਪ ਰੱਬ ਨਾਲ ਬਣ ਜਾਏ। ਉੱਥੇ ਕਹਿ ਰਹੇ ਨੇ ਸਚਿਆਰ ਹੋਣਾ, ਕੂੜ ਦੀ ਕੰਧ ਕਿਵੇਂ ਤੋੜਨੀ ਹੈ, ਇੱਥੇ ਕਹਿ ਰਹੇ ਨੇ ਮੇਰੇ ਅੰਦਰ ਪ੍ਰੇਮ ਦਾ ਉਮਾਹ ਹੈ, ਮੈਂ ਰੱਬ ਨੂੰ ਮਿਲਣਾ ਕੋਈ ਕਿਸੇ ਤਰੀਕੇ। ਮੇਰੇ ਮਨ ਅਤੇ ਤਨ ਵਿੱਚ ਬੜੀ ਘਣੀ ਪਿਆਸ ਹੈ, ਮੈਨੂੰ ਕੋਈ ਆ ਕੇ ਮੇਰੇ ਪਿਆਰੇ ਨਾਲ ਮਿਲਾ ਦੇਵੇ। ਫਿਰ ਉੱਥੇ ਸਵਾਲ ਦਾ ਜਵਾਬ ਦਿੰਦੇ ਹਾਂ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ। ਨਾਲ ਇਹ ਜਵਾਬ ਦਿੱਤਾ ਵੀ ਰਜ਼ਾ ਵਾਲੇ ਦੇ ਹੁਕਮ ਵਿੱਚ ਚੱਲ, ਰਜ਼ਾ ਵਾਲੇ ਦੇ ਹੁਕਮ ਵਿੱਚ ਚੱਲਣ ਤੋਂ ਬਿਨਾਂ ਕੋਈ ਢੰਗ ਕੋਈ ਤਰੀਕਾ ਨਹੀਂ ਹੈ ਸਚਿਆਰ ਹੋਣ ਦਾ। ਮਨੁੱਖ ਜਿੰਨਾ ਮਰਜ਼ੀ ਯਤਨ ਕਰ ਲਏ ਵੀ ਮੈਂ ਸਚਿਆਰ ਬਣਨਾ, ਮੈਂ ਆਹ ਤਰੀਕਾ ਵਰਤਾਂ, ਮੈਂ ਆਹ ਢੰਗ ਵਰਤਾਂ, ਸਚਿਆਰ ਉਦੋਂ ਹੀ ਬਣ ਸਕਦੇ ਹਾਂ ਜਦੋਂ ਉਸ ਰਜ਼ਾ ਵਾਲੇ ਦੇ ਹੁਕਮ ਵਿੱਚ ਸਾਨੂੰ ਚੱਲਣਾ ਆ ਜਾਏਗਾ। ਜਿੰਨਾ ਚਿਰ ਉਹਦੇ ਹੁਕਮ ਵਿੱਚ ਚੱਲਣਾ ਨਹੀਂ ਸਿੱਖਦੇ ਉਨਾ ਚਿਰ ਮਿਲਾਪ ਨਹੀਂ ਜੇ, ਉਨਾ ਚਿਰ ਸਚਿਆਰ ਨਹੀਂ ਬਣਿਆ ਜਾਣਾ। ਇਸੇ ਤਰ੍ਹਾਂ ਰੱਬ ਨੂੰ ਮਿਲਣਾ ਅਤੇ ਰੱਬ ਦੇ ਹੁਕਮ ਵਿੱਚ ਚੱਲਣਾ ਪਏਗਾ, ਰੱਬ ਦੇ ਹੁਕਮ ਵਿੱਚ ਚੱਲਣ ਤੋਂ ਬਿਨਾਂ ਰੱਬ ਨਹੀਂ ਜੇ ਮਿਲਦਾ। ਇੱਥੇ ਤੇ ਇਨਸਾਨ ਦਾ ਹੁਕਮ ਨਾ ਮੰਨੋ ਇਨਸਾਨ ਨਹੀਂ ਮਿਲਦਾ, ਤੇ ਰੱਬ ਨੂੰ ਮਿਲਣਾ ਕਿਵੇਂ ਸੁਖਾਲਾ ਹੋ ਜਾਏਗਾ ਜੀ? ਕਿਸੇ ਮਨੁੱਖ ਨਾਲ ਸਾਡੀ ਜਿੰਨੀ ਮਰਜ਼ੀ ਨੇੜਤਾ ਹੋਵੇ, ਉਹਦੀ ਕਿਸੇ ਗੱਲ ਨੂੰ, ਉਹਦੇ ਕਿਸੇ ਕਰਮ ਨੂੰ ਤੁਸੀਂ ਇੱਕ ਵਾਰੀ ਮੋੜ ਕੇ ਵੇਖੋ ਵੀ ਆਹ ਤੇਰਾ ਹੁਕਮ ਮੈਂ ਨਹੀਂ ਮੰਨਦਾ, ਤੇਰੀ ਆਗਿਆ ਮੈਂ ਨਹੀਂ ਮੰਨਦਾ, ਕਿਹੜੀ ਨੇੜਤਾ? ਕੋਈ ਨੇੜਤਾ ਨਹੀਂ ਰਹਿ ਜਾਂਦੀ, ਕੋਈ ਕਿਸੇ ਤਰ੍ਹਾਂ ਦਾ ਨੇਹ ਨਹੀਂ ਰਹਿ ਜਾਂਦਾ। ਬਸ ਇਹ ਹੈ ਵੀ ਹੁਕਮ ਮੰਨ ਅਤੇ ਮੇਰੀ ਨੇੜਤਾ ਤੇਰੇ ਨਾਲ, ਜੇ ਤੂੰ ਹੁਕਮ ਨਹੀਂ ਮੰਨਦਾ ਤਾਂ ਫਿਰ ਨੇੜਤਾ ਕੋਈ ਨਹੀਂ। ਮਨੁੱਖ ਇਨਕਾਰੀ ਹੋ ਜਾਂਦਾ, ਮਨੁੱਖ ਨੂੰ ਮਿਲਣ ਲਈ ਹੁਕਮ ਦੀ ਅਦੂਲੀ ਕਰਨ ਵਾਲੇ ਨੂੰ, ਤੇ ਜੇ ਅਕਾਲ ਪੁਰਖ ਦੀ ਗੱਲ ਕਰੀਏ ਤੇ ਫਿਰ ਅਕਾਲ ਪੁਰਖ ਕਿਵੇਂ ਮਿਲੇਗਾ ਜੇ ਅਸੀਂ ਉਹਦੇ ਹੁਕਮ ਤੋਂ ਬਾਹਰੇ ਹੋ ਕੇ ਚੱਲਾਂਗੇ, ਜਾਂ ਉਹਦੇ ਹੁਕਮ ਤੋਂ ਅਸੀਂ ਇਉਂ ਕਹਿ ਲਈਏ ਵੀ ਭਾਈ ਰੱਬ ਜੀ ਦੇ ਹੁਕਮ ਨੂੰ ਅਸੀਂ ਮੰਨੇ ਬਿਨਾਂ ਉਹਦੀ ਰਜ਼ਾ ਵਿੱਚ ਚੱਲੇ ਤੋਂ ਬਿਨਾਂ ਰੱਬ ਨੂੰ ਕਿਵੇਂ ਮਿਲ ਲਈਏ? ਉਹ ਤੇ ਅਕਾਲ ਪੁਰਖ ਹੈ। ਜਿੰਨਾ ਚਿਰ ਉਹਦੀ ਰਜ਼ਾ ਵਿੱਚ ਨਹੀਂ ਚੱਲਣਾ ਸਿੱਖਾਂਗੇ, ਉਨਾ ਚਿਰ ਉਹਦਾ ਮਿਲਾਪ ਨਹੀਂ, ਉਹਦਾ ਮੇਲ ਉਦੋਂ ਹੀ ਬਣੇਗਾ ਜਦੋਂ ਅਸੀਂ ਉਹਦੀ ਰਜ਼ਾ ਵਿੱਚ ਚੱਲਣਾ ਸਿੱਖ ਲਾਂਗੇ। ਆਹੀ ਤਰੀਕਾ, ਇੱਕ ਇਹੀ ਢੰਗ ਹੈ। ਇਹਨੂੰ ਹੀ ਮਾਲਕ ਪਾਤਸ਼ਾਹ ਕਹਿ ਰਹੇ ਨੇ ਕਿਉਂ ਮਿਲੀ ਹੈ ਹਰ ਜਾਏ ਜੀ, ਮੈਂ ਅਕਾਲ ਪੁਰਖ ਨੂੰ ਮਿਲਾਂ ਅਤੇ ਕਿਹੜੇ ਤਰੀਕੇ ਨਾਲ ਮਿਲਾਂ? ਫਿਰ ਮਨ ਅਤੇ ਤਨ ਪਿਆਸ ਲਾਲਸਾ ਦਰਸ਼ਨ ਘਣੀ, ਦਰਸ਼ਨਾਂ ਦੀ ਹੈ ਨਾ, ਦੀਦਾਰਾਂ ਦੀ ਘਣੀ ਲਾਲਸਾ ਹੈ। ਕੋਈ ਆਣ ਮਿਲਾਵੇ ਮਾਏ, ਹੇ ਮੇਰੀ ਮਾਂ ਮੈਨੂੰ ਕੋਈ ਆ ਕੇ ਮਿਲਾ ਦੇ, ਕਿਉਂਕਿ ਹੁਣ ਜਿੰਨਾ ਚਿਰ ਉਹਦਾ ਦਰਸ਼ਨ ਨਹੀਂ ਨਾ ਹੋਣਾ ਉਹਨਾਂ ਚਿਰ ਮੇਰੇ ਮਨ ਨੂੰ ਤਰਵਾਸ ਨਹੀਂ ਮਿਲਣਾ, ਉਹਦਾ ਦੀਦਾਰ ਨਾ ਹੋਏਗਾ ਉਹਨਾਂ ਚਿਰ ਤਰਵਾਸ ਨਹੀਂ। ਇਸੇ ਨੂੰ ਫਿਰ ਗੁਰੂ ਅਰਜਨ ਸਾਹਿਬ ਜੀ ਨੇ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵਿੱਚ ਆਈ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਮੈਨੂੰ ਕੋਈ ਪਿਆਰਾ ਮਿਲਾ ਦੇ, ਕੋਈ ਜਨ ਹਰ ਸਿਉ ਦੇਵੈ ਜ਼ੋਰ, ਚਰਨ ਗਹੋਂ ਬਕੋ ਸ਼ੁਭ ਰਸਨਾ, ਦੀਜੈ ਪ੍ਰਾਨ ਅਕੋਰ। ਕੋਈ ਰੱਬੀ ਪਿਆਰਾ ਮਿਲੇ, ਤਾਂਗ ਹੈ ਬਸ, ਪਿਆਸ ਹੈ ਇੱਕ ਮਨ ਦੀ। ਮਨ ਦੀ ਤੇ ਸੰਸਾਰਕ ਇੱਛਾ ਨਹੀਂ ਕਦੇ ਟਿੱਕੇ ਬਹਿਣ ਦਿੰਦੀ ਜੀ। ਜੇ ਮਨ ਦੇ ਅੰਦਰ ਅਕਾਲ ਪੁਰਖ ਦੀ ਤਾਂਘ ਲੱਗ ਜਾਏ ਤੇ ਕਿਵੇਂ ਟਿੱਕੇ ਬੈਠਾਂਗੇ ਜਿੰਨਾ ਚਿਰ ਮਿਲ ਨਹੀਂ ਜਾਂਦਾ? ਫਿਰ ਉਹ ਭਾਵ ਇੱਕ ਘੜੀ ਨਾ ਮਿਲਤਾ ਤਾਂ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀ ਹੈ ਪ੍ਰਿਆਤੋ? ਇਹ ਪਿਆਰੇ ਪ੍ਰਤੀ ਲਾਲਸਾ ਹੀ ਹੈ ਨਾ ਜੀ, ਪਿਆਰੇ ਪ੍ਰਤੀ ਲਾਲਸਾ। ਹਉ ਘੋਲੀ ਜੀਓ ਘੋਲ ਕੁਮਾਹੀ, ਗੁਰਦਰਸ਼ਨ ਸੰਤ ਪਿਆਰੇ ਜੀਓ, ਮੈਂ ਉਹਦੇ ਦਰਸ਼ਨਾਂ ਤੋਂ ਵਾਰਨੇ ਜਾਂਦਾ, ਕੁਰਬਾਨ ਜਾਂਦਾ ਉਹਦੇ ਦੀਦਾਰਾਂ ਤੋਂ, ਕੋਈ ਮੈਨੂੰ ਉਹਦਾ ਦਰਸ਼ਨ ਕਰਵਾਵੇ, ਉਹਦਾ ਦੀਦਾਰ ਕਰਾਵੇ। ਮੈਂ ਆਪਣੇ ਪਿਆਰੇ ਪ੍ਰਤੀ ਉਤੇਜਿਤ ਹਾਂ, ਉਹਨੂੰ ਮਿਲਣ ਵਾਸਤੇ ਉਤੇਜਿਤ ਹਾਂ। ਕੋਈ ਰੱਬੀ ਪਿਆਰਾ ਮਿਲੇ ਜਿਹੜਾ ਮੈਨੂੰ ਉਸ ਪਿਆਰੇ ਦਾ ਦਰਸ਼ਨ, ਉਹਦਾ ਮਿਲਾਪ ਕਰਵਾ ਸਕਦਾ ਹੋਵੇ। ਕਹਿੰਦੇ ਮੈਂ ਤੇ ਆਪਣੇ ਮਨ ਤੇ ਤਨ ਵਿੱਚ ਘਣੀ ਪਿਆਸ ਲੈ ਕੇ ਬੈਠਾ ਹਾਂ, ਔਰ ਇਸ ਪਿਆਸ ਦੀ ਜਿਹੜੀ ਤ੍ਰਿਪਤੀ ਹੈ ਉਹ ਉਦੋਂ ਹੀ ਹੋਏਗੀ ਜਿੰਨਾ ਚਿਰ ਜਦੋਂ ਮੈਂ ਦਰਸ਼ਨ ਕਰਾਂਗਾ। ਜਿੱਦਾਂ ਦੀ ਭੁੱਖ ਹੈ ਉਦਾਂ ਦਾ ਭੋਜਨ, ਜਿੱਦਾਂ ਦੀ ਪਿਆਸ ਹੈ ਉਦਾਂ ਦੀ ਵਸਤੂ, ਉਦਾਂ ਦਾ ਪਦਾਰਥ। ਜੇ ਪਿਆਸ ਦਰਸ਼ਨਾਂ ਦੀ ਹੈ, ਇਸੇ ਨੂੰ ਆਪਾਂ ਇੱਕ ਬਚਨਾਂ ਰਾਹੀਂ ਪੜ੍ਹਦੇ ਹਾਂ ਗੁਰੂ ਸਾਹਿਬ ਦੇ। ਦਰਸ਼ਨ ਪਿਆਸੀ ਦਿਨ ਰਾਤ, ਚਿਤਵਾਂ ਅੰਨ ਦਿਨ ਨੀਤ, ਨਿਤਾ ਪ੍ਰਤੀ। ਦਰਸ਼ਨ ਪਿਆਸੀ ਦਿਨ ਰਾਤ, ਰਾਤ ਅਤੇ ਦਿਨ ਇੱਕੋ ਹੀ ਪਿਆਸ ਹੈ ਦਰਸ਼ਨ। ਉਹਦੇ ਕਰਕੇ ਕੀ ਕਰ ਰਹੇ ਹਾਂ? ਚਿਤਵਾਂ, ਚਿਤਵਦਾ ਹਾਂ, ਅੰਨ ਦਿਨ ਨੀਤ, ਨਿਤਾ ਪ੍ਰਤੀ। ਰੋਜ਼ ਦਿਨੇ ਤੇ ਰਾਤੀ ਮੈਂ ਚਿਤਵੀ ਜਾਂਦਾ। ਖੋਲ ਕਪਟ ਗੁਰ ਮੇਲੀਆ, ਕੋਈ ਆਣ ਮਿਲਾਵੇ ਮਾਏ ਨਾ, ਦੱਸ ਵੀ ਦਿੱਤਾ ਵੀ ਉਹ ਮਿਲਾਪ ਕਰਵਾਉਣਾ ਕਿੰਨੇ ਹੈ। ਖੋਲ ਕਪਟ ਗੁਰ ਮੇਲੀਆ, ਗੁਰੂ ਨੇ ਕਿਵਾੜ ਖੋਲੇ ਮੇਰੀ ਮੱਤ ਦੇ, ਬਜਰ ਕਪਾਟ ਖੋਲੇ ਗੁਰੂ ਨੇ। ਨਾਨਕ ਹਰ ਸੰਗ ਮੀਤ, ਗੁਰੂ ਨੇ ਤਰੁੱਠ ਕੇ ਉਸ ਅਕਾਲ ਪੁਰਖ ਨਾਲ ਮਿਲਾਤਾ। ਦੋਵੇਂ ਜਵਾਬ, ਮੇਰੇ ਮਨ ਅੰਦਰ ਦਰਸ਼ਨਾਂ ਦੀ ਪਿਆਸ ਲੱਗੀ ਹੈ, ਕੋਈ ਮਿਲਾਵੇ। ਸਤਿਗੁਰੂ ਕਹਿੰਦੇ ਉਹ ਜਿਹੜੀ ਤਾਂਘ ਹੈ ਉਹ ਤਾਂਘ ਉਦੋਂ ਪੂਰੀ ਹੋਣੀ ਜਦੋਂ ਦਰਸ਼ਨ ਹੋਣਗੇ। ਹੁਣ ਇਹਨਾਂ ਦੋਵਾਂ ਲਾਲਸਾਵਾਂ ਨੂੰ ਪੂਰਿਆ ਕਿਹਨੇ ਕੀਤਾ? ਗੁਰ ਮੇਲੀਆ ਗੁਰੂ ਨੇ। ਦਰਸ਼ਨ ਵੀ ਕਰਵਾਏ, ਲਾਲਸਾ ਪੂਰੀ ਕੀਤੀ ਨਾ ਗੁਰੂ ਨੇ। ਮਿਲਾਉਣਾ ਕਿੰਨੇ ਹੈ? ਕਹਿੰਦੇ ਗੁਰੂ ਨੇ। ਦਰਸ਼ਨ ਕਿੰਨੇ ਕਰਾਉਣੇ? ਕਹਿੰਦੇ ਗੁਰੂ ਨੇ। ਗੁਰੂ ਨੇ ਕਿਰਪਾ ਕੀਤੀ, ਗੁਰੂ ਨੇ ਦੀਦਾਰ ਕਰਾ ਤੇ ਮਿਲਾ ਵੀ ਦਿੱਤਾ, ਮਿਲਾਪ ਹੋ ਗਿਆ।
2: ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਕੋਈ ਆ ਕੇ ਹੇ ਮੇਰੀ ਮਾਂ ਮੈਨੂੰ ਮਿਲਾ ਦੇਵੇ। ਫਿਰ ਇੱਕ ਬਚਨ ਪੜ੍ਹੋ, ਤੂੰ ਚਾਉ ਸੱਜਣ ਮੈਂਡਿਆ। ਚਾਉ ਦਾ ਮਤਲਬ ਹੁੰਦਾ ਬੋਲਣਾ। ਤੂੰ ਚਾਉ ਸੱਜਣ ਮੈਂਡਿਆ ਡੇਈ ਸਿਸ ਉਤਾਰ। ਹੇ ਮੇਰੇ ਸੱਜਣ ਮੇਰੇ ਪਿਆਰੇ, ਤੂੰ ਆਪਣੀ ਰਸਨਾ ਤੋਂ ਇੱਕ ਬੋਲ ਆਖ, ਬਸ ਇੱਕ ਬੋਲ। ਤੇਰੇ ਇੱਕ ਬੋਲ ਦੇ ਪ੍ਰਤੀ ਡੇਈ ਸਿਸ ਉਤਾਰ, ਮੈਂ ਆਪਣਾ ਸਿਰ ਵੱਢ ਕੇ ਦੇਣ ਨੂੰ ਤਿਆਰ ਹਾਂ, ਇੱਕ ਵਾਰੀ ਆਖ। ਪਰ ਨਾਲ ਮੇਰੇ ਮਨ ਦੀ ਹਾਲਤ, ਨੈਣ ਮਹਿੰਜੇ ਤਰਸ ਦੇ, ਮੇਰੇ ਨੈਣ ਤਰਸ ਰਹੇ ਨੇ ਕਦ ਪੱਸੀ ਦੀਦਾਰ, ਮੈਂ ਤੇਰੇ ਦਰਸ਼ਨ ਕਦੋਂ ਕਰਾਂਗਾ, ਮੇਰੇ ਨੈਣ ਤਰਸ ਰਹੇ ਨੇ। ਨੈਣਾ ਅੰਦਰ ਪਿਆਸ ਹੈ, ਤਾਂਗ ਹੈ, ਕੋਈ ਅਨ ਮਿਲਾਵੇ ਮਾਏ। ਹੁਣ ਦੋਵਾਂ ਪੰਗਤੀਆਂ ਵਿੱਚ ਸਵਾਲ ਹੈ ਜੀ, ਕਿਉਂ ਮਿਲੀਏ ਹਰ ਜਾਏ ਕੋਈ ਆਣ ਮਿਲਾਵੇ ਮਾਏ। ਮੈਂ ਮਨ 'ਚ ਪਿਆਸ ਲੈ ਕੇ ਬੈਠਾਂ, ਦਰਸ਼ਨਾਂ ਦੀ ਆਸ ਲੈ ਕੇ ਬੈਠਾਂ, ਮਨ ਦੇ ਅੰਦਰ ਪ੍ਰੇਮ ਉਬਾਲੇ ਪਿਆ ਮਾਰਦਾ, ਨਾ ਰੱਬ ਮਿਲਿਆ ਅਤੇ ਨਾ ਰੱਬ ਦੇ ਦਦਾਰ ਮਿਲੇ, ਉਬਾਲੇ ਮਾਰ ਰਿਹਾ ਬਸ ਪ੍ਰੇਮ, ਅੰਦਰ ਉਮਾ ਹੈ। ਕਿਉਂਕਿ ਜੇ ਉਹ ਮਿਲੇਗਾ ਫਿਰ ਉਹਦੇ ਦਦਾਰ ਵੀ ਹੋਣਗੇ, ਜਾਂ ਜੇ ਉਹਦੇ ਦਦਾਰ ਹੋਣਗੇ ਉਹ ਮਿਲੇਗਾ ਵੀ। ਸਵਾਲ ਭਾਵੇਂ ਦੋ ਨੇ, ਜਵਾਬ ਇੱਕੋ ਹੀ ਹੋਏਗਾ। ਜੇ ਦਰਸ਼ਨ ਹੋ ਜਾਣ ਤੇ ਮਿਲਾਪ ਵੀ ਹੋ ਜਾਏਗਾ, ਮਿਲਾਪ ਹੋ ਜਾਏ ਦਰਸ਼ਨ ਵੀ ਹੋ ਜਾਣਗੇ, ਜੇ ਦਰਸ਼ਨ ਨਾ ਹੋਏ ਤੇ ਮਿਲਾਪ ਵੀ ਨਹੀਂ, ਜੇ ਮਿਲਾਪ ਵੀ ਨਹੀਂ ਤੇ ਫਿਰ ਦਦਾਰ ਵੀ ਨਹੀਂ। ਸਤਿਗੁਰੂ ਇਸ ਕਰਕੇ ਕਹਿ ਰਹੇ, ਹੇ ਮੇਰੀ ਮਾਂ, ਕੋਈ ਐਸਾ ਪਿਆਰਾ ਮਿਲੇ ਜਿਹੜਾ ਉਹਦੇ ਨਾਲ ਜੁੜਿਆ ਹੋਵੇ, ਔਰ ਉਹਦੇ ਨਾਲ ਜੁੜਿਆ ਮੇਰੇ ਮਨ ਅੰਦਰ ਐਸੀ ਤਾਂਘ, ਐਸਾ ਪ੍ਰੇਮ ਪੈਦਾ ਕਰੇ ਕਿ ਉਸ ਤਾਂਗ ਦੀ ਜਿਹੜੀ ਲਾਲਸਾ ਹੈ, ਮੇਰੇ ਮਨ ਦੀ ਇੱਛਾ ਹੈ, ਉਹਦੀ ਤ੍ਰਿਪਤੀ ਹੋਵੇ, ਮੇਰਾ ਮਨ ਆਗਾਹ ਜਾਏ, ਮੇਰਾ ਮਨ ਰੱਜ ਜਾਏ, ਮੈਨੂੰ ਉਹ ਪਿਆਰਾ ਕਿਵੇਂ ਮਿਲੇਗਾ।
3: ਸੰਤ ਸਹਾਈ ਪ੍ਰੇਮ ਕੇ, ਹਾਂ ਤਿਨ ਕੈ ਲਾਗਾ ਪਾਏ, ਵਿਣ ਪ੍ਰਭ ਕਿਉਂ ਸੁਖ ਪਾਈਐ, ਦੂਜੀ ਨਾਹੀਂ ਜਾਏ।
2: ਫਿਰ ਸਤਿਗੁਰੂ ਜੀ ਨੇ ਨਾਲ ਜ਼ਿਕਰ ਕਰਦਿਆਂ ਅਗਲੀ ਪੰਗਤੀ 'ਚ ਜ਼ਿਕਰ ਕੀਤਾ, ਕਹਿੰਦੇ ਸੰਤ ਸਹਾਈ ਪ੍ਰੇਮ ਕੇ। ਜਿਹੜਾ ਪ੍ਰੇਮ ਦਾ ਉਮਾ ਨਾ, ਉਮਾ ਪ੍ਰੇਮ ਦਾ, ਕਹਿੰਦੇ ਇਸ ਕਾਰਜ ਦੇ ਵਿੱਚ ਸਹਾਇਕ ਹੁੰਦਾ ਗੁਰੂ, ਸੰਤ ਗੁਰੂ ਵਾਸਤੇ। ਸੰਤ ਸਹਾਈ ਪ੍ਰੇਮ ਕੇ, ਇਸ ਪ੍ਰੇਮ ਦੇ ਵਿੱਚ ਸਹਾਇਕ ਗੁਰੂ ਬਣਦਾ। ਹਾਂ ਤਿੰਨ ਕੈ ਲਾਗਾਂ ਪਾ, ਕਹਿੰਦੇ ਜਿਹੜਾ ਵੀ ਨਾ ਰੱਬੀ ਪਿਆਰਾ ਮੈਨੂੰ ਉਸ ਪਿਆਰੇ ਨਾਲ ਮਿਲਾਵੇ, ਉਹਦੇ ਤੱਕ ਮੈਨੂੰ ਲੈ ਜਾਏ, ਇਹਨੂੰ ਹੁਣ ਇੱਦਾਂ ਕਹਿ ਲਈਏ ਕੋਈ ਮਾਰਗ ਦਰਸ਼ਕ ਬਣ ਕੇ ਮੇਰਾ ਮਾਰਗ ਦਰਸ਼ਨ ਕਰੇ, ਜਿਹੜਾ ਮੈਨੂੰ ਰਾਹ ਦੱਸੇ, ਕਹਿੰਦੇ ਹਾਂ ਤਿੰਨ ਕੈ ਲਾਗਾਂ ਪਾਏ, ਮੈਂ ਉਹਦੇ ਪੈਰਾਂ ਨਾਲ ਲੱਗਦਾ। ਪੈਰਾਂ ਨਾਲ ਲੱਗਣ ਤੋਂ ਭਾਵ ਵੀ ਮੈਂ ਉਹਦੀ ਸੇਵਾ ਵਿੱਚ ਲੱਗਦਾ ਹਾਂ, ਉਹਦੀ ਹਰ ਤਰ੍ਹਾਂ ਦੀ ਸੇਵਾ ਕਮਾਉਣ ਲਈ ਮੈਂ ਤਿਆਰ ਹਾਂ, ਬਸ ਬਦਲੇ ਵਿੱਚ ਮੈਨੂੰ ਉਹ ਉਸ ਰਾਹ 'ਤੇ ਲੈ ਜਾਏ, ਉਸ ਮਾਰਗ 'ਤੇ ਲੈ ਜਾਏ ਜਿਹੜਾ ਮਾਰਗ ਉਹਦੇ ਘਰ ਵੱਲ ਨੂੰ ਜਾਂਦਾ, ਪਿਆਰੇ ਦੇ ਘਰ ਵੱਲ ਨੂੰ ਜਾਂਦਾ। ਸੰਸਾਰਕ ਤੌਰ 'ਤੇ ਔਲਾਦ ਵਿਛੜੀ ਹੋਵੇ ਨਾ,
1: ਮਾਂ ਪਿਓ ਤੋਂ। ਉਹ ਦੁਨੀਆ ਦੀ ਸਾਰੀ ਦੌਲਤ ਰੱਖਣ ਨੂੰ ਤਿਆਰ ਹੋ ਜਾਂਦੇ ਨੇ ਬਸ ਇਸ ਕਰਕੇ ਵੀ ਸਾਡੀ ਔਲਾਦ ਸਾਨੂੰ ਦੇ ਦੇ, ਇਹਦੇ ਬਦਲੇ ਵਿੱਚ ਸਾਡੇ ਕੋਲ ਜਿੰਨੀ ਦੌਲਤ ਜਿੰਨਾ ਧਨ ਹੈ ਅਸੀਂ ਉਹ ਸਾਰਾ ਹੀ ਧਨ ਦੌਲਤ ਤੁਹਾਨੂੰ ਦਿੰਦੇ ਹਾਂ, ਪਰ ਸਾਡੀ ਔਲਾਦ ਸਾਨੂੰ ਮਿਲਾ ਦਿਓ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਮੈਂ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਵਾਰਨ ਲਈ ਤਿਆਰ ਹਾਂ, ਬਸ ਕੋਈ ਰੱਬੀ ਪਿਆਰਾ ਮੈਨੂੰ ਉਸ ਪ੍ਰੇਮ ਦੇ ਰਾਹ 'ਤੇ ਲੈ ਜਾਏ। ਇੱਕ ਵਾਰੀ ਮਨ ਦੇ ਅੰਦਰ ਜਿਹੜੀ ਤੰਗ ਹੈ ਉਸ ਤੰਗ ਨੂੰ ਪੂਰਿਆਂ ਕਰਵਾਏ, ਖਿੰਨ ਮਾਤਰ ਸਮੇਂ ਵਾਸਤੇ ਹੀ ਦਰਸ਼ਨ ਕਿਉਂ ਨਾ ਹੋ ਜਾਏ, ਉਹਦੀ ਤੇ ਇੱਕ ਝਲਕ ਵੀ ਮਨ ਨੂੰ ਸਕੂਨ ਦਏਗੀ, ਉਹਦੀ ਇੱਕ ਝਲਕ ਸਿਰਫ। ਜਿਵੇਂ ਇੱਕ ਬਚਨ ਪੜ੍ਹਦੇ, ਕਿਰਪਾ ਕਟਾਖਿਆ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ। ਮਾਲਕਾ ਤੂੰ ਤੇ ਆਪਣੇ ਸੇਵਕ ਵੱਲ ਜੇ ਕਿਤੇ ਤਿਰਸ਼ੀ ਨਿਗਾਹ ਨਾਲ ਵੀ ਵੇਖ ਲੈਣ ਤੇ ਤੂੰ ਆਪਣੇ ਸੇਵਕ ਆਪਣੇ ਦਾਸ ਦੇ ਸਾਰੇ ਦੁੱਖ ਕੱਟ ਦੇਣਾ। ਤੇਰਾ ਸੇਵਕ ਤੇ ਤੇਰੀ ਇੱਕ ਝਲਕ ਲੈਣ ਲਈ ਖੜੋਤਾ ਹੋਇਆ, ਉਹ ਤੂੰ ਆਪਣੀ ਇੱਕ ਝਲਕ ਇੱਕ ਦਿਦਾਰ ਬਖਸ਼ ਦੇ। ਬਸ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਵੇਲੇ ਇੱਕ ਸਿੱਖ ਦਾ ਜ਼ਿਕਰ ਆਉਂਦਾ ਨਾ, ਜਿਹਨੂੰ ਗੁਰੂ ਸਾਹਿਬ ਨੇ ਦਰਸ਼ਨ ਦਿੱਤੇ, ਜਦੋਂ ਦਰਸ਼ਨ ਬਖਸ਼ੇ ਨਾ ਮਾਲਕ ਨੇ ਤੇ ਗੁਰੂ ਸਾਹਿਬ ਨੇ ਪੁੱਛਿਆ ਵੀ ਮੰਗ ਕੀ ਮੰਗਦਾ, ਉਹਨੇ ਜਵਾਬ ਬੜਾ ਪਿਆਰਾ ਦਿੱਤਾ, ਮੰਗ ਬੜੀ ਪਿਆਰੀ ਮੰਗੀ। ਕਹਿੰਦੇ ਸਤਿਗੁਰੂ ਮੈਂ ਚਾਹੁੰਦਾ ਜਿਹੜੇ ਨੇਤਰਾਂ ਨਾਲ ਅੱਜ ਮੈਂ ਤੈਨੂੰ ਵੇਖਿਆ ਨਾ, ਇਹ ਨੇਤਰ ਹੁਣ ਦੇਖਣੋਂ ਹਟ ਜਾਣ, ਬਸ ਇਹ ਨੇਤਰ ਵੇਖਣ ਨਾ ਹੋਣ। ਮੈਂ ਨਹੀਂ ਚਾਹੁੰਦਾ ਜਿਹੜੇ ਨੇਤਰਾਂ ਨਾਲ ਮੈਂ ਤੇਰੇ ਦਰਸ਼ਨ ਕੀਤੇ ਉਹਨਾਂ ਨੇਤਰਾਂ ਨਾਲ ਮੈਂ ਕਿਸੇ ਹੋਰ ਨੂੰ ਵੇਖਾਂ, ਇਹਨਾਂ ਨੇਤਰਾਂ ਵਿੱਚ ਬਸ ਤੇਰੀ ਤਸਵੀਰ, ਤੇਰੀ ਯਾਦ, ਤੇਰਾ ਚਿੰਤਨ ਵਸਿਆ ਰਹੇ, ਇਹਨਾਂ ਨੇਤਰਾਂ ਨਾਲ ਮੈਂ ਕੁਝ ਹੋਰ ਵੇਖਣਾ ਹੀ ਨਹੀਂ ਚਾਹੁੰਦਾ। ਦਾਸ ਦਾਸ ਦੀ ਤਾਂਗ ਇੱਛਾ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀਓ, ਇੱਕ ਵਾਰੀ ਤੁਹਾਡੇ ਨੇਤਰ ਤੁਹਾਡੇ ਦਰਸ਼ਨ ਇਹਨਾਂ ਨੇਤਰਾਂ ਨਾਲ ਹੋਏ ਨੇ, ਹੁਣ ਇਹਨਾਂ ਨੇਤਰਾਂ ਦੀ ਕੋਈ ਲਾਲਸਾ ਕੋਈ ਇੱਛਾ ਕੋਈ ਤਾਂਗ ਨਹੀਂ ਹੈ, ਬਸ ਹੁਣ ਮੈਂ ਚਾਹੁੰਦਾ ਵੀ ਇਹਨਾਂ ਨੇਤਰਾਂ ਨਾਲ ਮੈਨੂੰ ਦਿਸਣਾ ਬੰਦ ਹੋ ਜੇ। ਪ੍ਰੇਮ ਹੈ, ਪਿਆਰ ਹੈ, ਮੈਂ ਕੁਝ ਹੋਰ ਤੇਰੇ ਤੋਂ ਬਿਨਾਂ ਮੈਂ ਕਿਸੇ ਹੋਰ ਨੂੰ ਨਾ ਵੇਖਾਂ। ਇਸੇ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਜਿਹੜੇ ਪਾਵਨ ਬਚਨ ਆਪਾਂ ਪੜ੍ਹਦੇ, ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਨਜ਼ਰੀਆ ਬਣਾਈਏ ਨਾ ਵੀ ਇਹ ਰੱਬ ਹੀ ਹੈ, ਬਸ ਸਾਰੇ ਪਾਸੇ ਰੱਬ ਹੀ ਰੱਬ ਹੈ, ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ, ਰੱਬ ਦਾ ਰੂਪ ਨਜ਼ਰੀ ਆਵੇ। ਗੁਰਪ੍ਰਸਾਦੀ ਬੁੱਝਿਆ, ਗੁਰੂ ਦੀ ਕਿਰਪਾ ਦੇ ਨਾਲ ਇਸ ਗੱਲ ਨੂੰ ਸਮਝਿਆ, ਜਾ ਵੇਖਾ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ, ਹੁਣ ਜਿੱਥੇ ਵੇਖ ਰਿਹਾ ਕਹਿੰਦੇ ਉੱਥੇ ਰੱਬ ਹੀ ਰੱਬ ਹੈ, ਮੈਨੂੰ ਇਹ ਦ੍ਰਿਸ਼ਟੀ ਵੀ ਮੇਰੇ ਗੁਰੂ ਨੇ ਬਖਸ਼ੀ, ਸੰਤ ਸਹਾਈ ਪ੍ਰੇਮ ਕੇ। ਹੁਣ ਜਦੋਂ ਮੈਂ ਗੁਰੂ ਅੱਗੇ ਲਾਲਸਾ ਹੀ ਇਹ ਰੱਖੀ ਆ ਜੀ ਮੈਂ ਵੇਖਣਾ ਚਾਹੁੰਦਾ ਆਪਣੇ ਪਿਆਰੇ ਨੂੰ, ਗੁਰੂ ਨੇ ਦਿਵ ਦ੍ਰਿਸ਼ਟੀ ਬਖਸ਼ਤੀ, ਗੁਰਪ੍ਰਸਾਦੀ ਬੁੱਝਿਆ, ਗੁਰੂ ਦੀ ਕਿਰਪਾ ਨਾਲ ਸਮਝ ਆਈ ਹੈ ਨਾ, ਜਾਂ ਵੇਖਾਂ ਹਰ ਇੱਕ ਹੈ, ਹੁਣ ਜਦੋਂ ਵੇਖ ਰਿਹਾ ਕੀ ਦਿਸ ਰਿਹਾ, ਇੱਕ ਹੈ, ਹਰ ਬਿਨੇ ਅਵਰ ਨਾ ਕੋਈ। ਫਿਰ ਨਾਲ ਅੱਗੇ ਦੱਸਿਆ, ਕਹੇ ਨਾਨਕ ਇਹ ਨੇਤਰ ਅੰਧ ਸੇ, ਕਹਿੰਦੇ ਨਾਨਕ ਜੀ ਆਖ ਰਹੇ ਨੇ, ਕਹੇ ਨਾਨਕ ਇਹ ਨੇਤਰ ਅੰਧ ਸੇ, ਕਹਿੰਦੇ ਇਹ ਅੱਖਾਂ ਅੰਨੀਆਂ ਸੀ, ਸਤਿਗੁਰ ਮਿਲਿਆ, ਗੁਰੂ ਨੂੰ ਮਿਲਿਆ ਮੈਂ, ਜਦੋਂ ਗੁਰੂ ਨੂੰ ਮਿਲਿਆ ਦਿਵ ਦ੍ਰਿਸ਼ਟ ਹੋਏ, ਇਹਨਾਂ ਅੱਖਾਂ ਦੀ ਦ੍ਰਿਸ਼ਟੀ ਹੋਈ, ਦਿਵਯ ਬਣ ਗਈ, ਦੇਵ ਦ੍ਰਿਸ਼ਟੀ ਬਣ ਗਈ, ਦਿਵੇ ਤੋਂ ਭਾਵ ਦੇਵ ਦ੍ਰਿਸ਼ਟੀ, ਨਜ਼ਰੀਆ ਬਦਲ ਗਿਆ।
2: ਉਹ ਜਿਨ੍ਹਾਂ ਨੇਤਰਾਂ ਨਾਲ ਕਦੇ ਰੱਬ ਦਿਸਿਆ ਨਹੀਂ ਸੀ ਉਹਨਾਂ ਨੇਤਰਾਂ ਨੂੰ ਹੁਣ ਬਿਨਾਂ ਰੱਬ ਤੋਂ ਦਿਸਦਾ ਹੀ ਕੁਛ ਨਹੀਂ ਆ। ਸਤਿਗੁਰ ਮਿਲਿਆ ਬਸ ਗੁਰੂ ਨੂੰ ਮਿਲ ਕੇ, ਸੰਤ ਸਹਾਈ ਪ੍ਰੇਮ ਕੇ ਸਹਾਇਕ ਤੇ ਗੁਰੂ ਨੇ ਹੀ ਬਣਨਾ ਨਾ ਜੀ। ਨਜ਼ਰੀਆ ਤੇ ਉਸੇ ਨੇ ਬਖਸ਼ਣਾ, ਦਿਵ ਦ੍ਰਿਸ਼ਟੀ ਉਹਨੇ ਬਖਸ਼ਣੀ ਹੈ, ਉਹ ਕਿਰਪਾ ਕਰਦੇ ਦਿਵ ਦ੍ਰਿਸ਼ਟੀ ਮਿਲ ਜਾਏ। ਜਦੋਂ ਦਿਵ ਦ੍ਰਿਸ਼ਟੀ ਮਿਲੇਗੀ, ਇਹਨਾਂ ਅੱਖਾਂ ਨਾਲ ਕਦੇ ਰੱਬ ਵੇਖਿਆ ਨਹੀਂ ਤੇ ਜਿੱਦਣ ਗੁਰੂ ਨੇ ਕਿਰਪਾ ਕੀਤੀ ਉਦਣ ਇਹਨਾਂ ਅੱਖਾਂ ਦੇ ਨਾਲ ਰੱਬ ਤੋਂ ਬਿਨਾਂ ਦਿਸਣਾ ਕੁਛ ਨਹੀਂ ਫਿਰ ਸਾਰੇ ਪਾਸੇ। ਐਵੇਂ ਨਹੀਂ, ਜਿਨ੍ਹਾਂ ਨੇ ਪ੍ਰੇਮ ਮਾਣਿਆ ਉਹਨਾਂ ਆਖਿਆ ਅਵਲ ਅੱਲਾ ਨੂਰ ਪਾਇਆ, ਦਿਸਿਆ ਕੁਛ ਹੋਰ, ਕੁਝ ਹੋਰ ਦੱਸਿਆ ਕੀ ਕਿਹਾ? ਕੁਦਰਤ ਕੇ ਸਭ ਬੰਦੇ ਏਕ ਨੂਰ ਤੇ, ਸਾਨੂੰ ਤੇ ਨਹੀਂ ਲੱਗਿਆ ਵੀ ਅੱਜ ਤੱਕ ਏਕ ਨੂਰ ਤੇ, ਕਿਉਂ ਸਾਡਾ ਨਜ਼ਰੀਆ ਨਹੀਂ ਨਾ ਉਹ ਬਣਿਆ ਜੇ, ਅਜੇ ਪ੍ਰੇਮ ਨੇ ਅੰਦਰ ਖਿੱਚ ਨਹੀਂ ਖਾਧੀ। ਏਕ ਨੂਰ ਤੇ ਸਭ ਜੱਗ ਉਪਜਿਆ, ਕੌਣ ਭਲੇ ਕੋ ਮੰਦੇ, ਹੁਣ ਆਪਾਂ ਲੱਭਣਾ ਹੋਵੇ ਭਲਾ ਤੇ ਮੰਦਾ ਹੀ ਲੈਣਾ ਲਾ ਦਾਂਗੇ, ਮੰਦਿਆਂ ਦੀਆਂ ਵੱਡੀਆਂ ਲਾਵਾਂਗੇ ਤੇ ਭਲਿਆਂ ਦੀਆਂ ਛੋਟੀਆਂ। ਹੋ ਸਕਦਾ ਭਲੇ ਦੀ ਕਤਾਰ ਚ ਖੜੋਵੇ ਹੀ ਕੋਈ ਨਾ, ਅਸੀਂ ਤਾਂ ਸਾਰਿਆਂ ਨੂੰ ਹੀ ਮੰਦੇ ਆਖੀ ਜਾਈਏ। ਪਰ ਜਿਨ੍ਹਾਂ ਨੇ ਉਹਦੇ ਨਾਲ ਪ੍ਰੇਮ ਬਣਾਇਆ ਉਹ ਕਹਿੰਦੇ ਕੌਣ ਭਲੇ ਕੋ ਮੰਦੇ, ਕੋਈ ਇੱਥੇ ਭਲਾ ਮੰਦਾ, ਸਭ ਉਹਦਾ ਰੂਪ ਹੀ ਹੈ ਬਸ। ਲੋਕਾ ਭਰਮ ਨਾ ਭੁੱਲੋ ਭਾਈ, ਖਲਕ ਖਲਕ ਖਲਕ ਮੈਂ ਖਾਲਕ, ਪੂਰ ਰਹੇ ਉਹ ਸ਼ਰਬ ਠਾਈ, ਉਹ ਹੀ ਹੈ ਬਸ, ਕੋਈ ਹੋਰ ਹੈ ਹੀ ਨਹੀਂ। ਜਿਨ੍ਹਾਂ ਨੇ ਉਹਦੇ ਨਾਲ ਪ੍ਰੇਮ ਬਣਾਇਆ ਨਾ ਉਹ ਫਿਰ ਭਲੇ ਮੰਦੇ ਵਾਲੇ ਦੁਬਧਾ ਚ ਨਹੀਂ ਵਹਿੰਦੇ, ਉਹ ਤੇ ਸਪਸ਼ਟ ਕਹਿ ਰਹੇ ਨੇ ਹਮ ਨਹੀਂ ਚੰਗੇ, ਮਾੜਿਆਂ ਦੀ ਲਾਈਨ ਚ ਕੱਲਾ ਮੈਂ ਹੀ ਖੜੋਤਾ, ਬਾਕੀ ਸਾਰੇ ਹੀ ਚੰਗੇ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਨਜ਼ਰੀਆ ਬਦਲ, ਪ੍ਰੇਮ ਪਿਆਰ, ਜਦੋਂ ਗੁਰੂ ਨੇ ਕਿਰਪਾ ਕੀਤੀ ਸੰਤ ਸਹਾਈ ਪ੍ਰੇਮ ਕੇ, ਹਉ ਤਿਨਕੈ ਲਾਗਾਂ ਪਾਏ, ਕਹਿੰਦੇ ਮੈਂ ਉਹਨਾਂ ਦੇ ਚਰਨਾਂ ਦੀ ਉਹਨਾਂ ਦੀ ਸੇਵਾ ਵਿੱਚ ਖੜੋਤਾ। ਫਿਰ ਨਾਲ ਆਖਿਆ ਵੇਣ ਪ੍ਰਭ ਕਿਉਂ ਸੁੱਖ ਪਾਈ ਹੈ, ਹੁਣ ਕਹਿੰਦੇ ਰੱਬ ਤੋਂ ਬਿਨਾਂ ਸੁੱਖ ਵੀ ਕਿਵੇਂ ਮਿਲੇ। ਦੂਜੀ ਨਾਹੀਂ ਜਾਏ, ਦੂਜੀ ਥਾਂ ਵੀ ਕੋਈ ਨਹੀਂ। ਫਿਰ ਸਤਿਗੁਰੂ ਦੀ ਬਾਣੀ ਪੜੋ, ਜੋ ਸੁਖ ਕੋ ਚਾਹੈ ਸਦਾ, ਗੁਰੂ ਤੇਗ ਬਹਾਦਰ ਸਾਹਿਬ ਸ਼ਰਨ ਰਾਮ ਕੀ ਲੇ, ਬਿਨ ਪ੍ਰਭ ਕਿਉਂ ਸੁਖ ਪਾਈ ਹੈ, ਕਹਿੰਦੇ ਰੱਬ ਤੋਂ ਬਿਨਾਂ ਮੈਂ ਸੁੱਖ ਕਿਵੇਂ ਪਾਲਾਂ। ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਸਪਸ਼ਟ ਕਹਿਤਾ, ਕਹਿੰਦੇ ਜੋ ਸੁੱਖ ਕੋ ਚਾਹੇ ਸਦਾ, ਜਾਂ ਇੱਦਾਂ ਕਹਿ ਲਈਏ ਵੀ ਸਤਿਗੁਰੂ ਦੇ ਸਾਹਮਣੇ ਮਨੁੱਖ ਬੈਠੇ ਤੇ ਮਾਲਕ ਨੇ ਪੁੱਛ ਲਿਆ ਸੁੱਖ ਚਾਹੁੰਦਾ ਹਮੇਸ਼ਾ ਸੁੱਖ ਚਾਹੁੰਦਾ, ਕਹਿੰਦਾ ਜੀ ਮੈਂ ਚਾਹੁੰਦਾ ਜੀ ਮੈਨੂੰ ਸਦ। ਹੁਣ ਜੇ ਸਾਨੂੰ ਗੁਰੂ ਸਾਹਿਬ ਸਵਾਲ ਪੁੱਛ ਲੈਣ ਵੀ ਤੂੰ ਸੁੱਖ ਚਾਹੁੰਦਾ, ਤੁਸੀਂ ਕੀ ਕਹਾਂਗੇ? ਅਸੀਂ ਵੀ ਤੇ ਆਖਾਂਗੇ ਨਾ ਵੀ ਹਾਂਜੀ ਸਤਿਗੁਰੂ ਅਸੀਂ ਸੁੱਖ ਚਾਹੁੰਦੇ। ਕਦੇ ਕੰਨਾ ਕੁ ਚਾਹੁੰਦਾ ਵੀ ਸਦਾ ਹੀ ਚਾਹੁੰਦਾ ਵੀ ਸੁੱਖ ਹੀ ਸੁੱਖ ਬਣੇ ਆ ਰਹੇ। ਗੁਰੂ ਸਾਹਿਬ ਕਹਿੰਦੇ ਫਿਰ ਮੈਂ ਤੈਨੂੰ ਇੱਕ ਤਰੀਕਾ ਦੱਸਦਾ, ਹੁਣ ਕੁਛ ਨਾ ਕੁਛ ਤੇ ਤੈਨੂੰ ਕਰਨਾ ਹੀ ਪਏਗਾ ਨਾ, ਵੀ ਤੂੰ ਲਾਲਸਾ ਤੇ ਰੱਖੀ ਬੈਠਾ ਵੀ ਸੁੱਖ ਹੋਵੇ ਤੇ ਸਦਾ ਹੀ ਹੋਵੇ। ਮੇਰੀ ਜ਼ੁਬਾਨੋਂ ਕਦੇ ਸ਼ਬਦ ਨਾ ਨਿਕਲੇ ਵੀ ਮੈਂ ਬੜਾ ਦੁਖੀ ਹਾਂ, ਵੀ ਮੈਂ ਬਸ ਇਹੀ ਕਵਾਂ ਬੜੇ ਸੁਖੀ ਹਾਂ ਜੀ। ਮਾਲਕ ਕਹਿੰਦੇ ਫਿਰ ਇੱਕ ਕੰਮ ਕਰ, ਸ਼ਰਨ ਰਾਮ ਕੀ ਲੇ, ਰੱਬ ਦੀ ਸ਼ਰਨ ਵਿੱਚ ਪੈ ਜਾ, ਉਹਦੀ ਸ਼ਰਨ ਵਿੱਚ ਚਲਾ ਜਾਏਗਾ ਸਦਾ ਸੁੱਖ ਬਣ ਜਾਏਗਾ। ਜੇ ਉਹਦੀ ਸ਼ਰਨ ਵਿੱਚ ਨਹੀਂ ਫਿਰ ਭਾਈ ਤੂੰ ਵੱਡੀ ਚੋਟੀ ਦਾ ਜ਼ੋਰ ਲਾ ਲਾ, ਜਾ ਮਿਲਦਾ ਸੁੱਖ ਤੇ ਲੱਭ ਲਾ, ਜਿੱਥੋਂ ਮਿਲਦਾ ਲੱਭ ਲਿਆ। ਤੇ ਜਿਹੜਾ ਸੁੱਖ ਲੱਭਣ ਗਿਆ ਉਹ ਥੱਕ ਹਾਰ ਕੇ ਆ ਕੇ ਫੇਰ ਇਹੀ ਕਹਿੰਦਾ ਸਰਬ ਸੁੱਖਾ ਹਰ ਹਰ ਗੁਣ ਗਾਏ। ਸਤਿਗੁਰੂ ਸਾਰੇ ਸੁੱਖ ਹੈ ਹੀ ਰੱਬ ਦੇ ਗੁਣ ਗਾਉਣ 'ਚ ਹੈ। ਵੀ ਤੁਸੀਂ ਕਿਹਾ ਸੀ ਵੀ ਜੇਕਰ ਤਾਂ ਹੋਰ ਮੈਂ ਸ਼ਾਇਦ ਹੋ ਸਕਦਾ ਵੀ ਸਾਡੀ ਵੀ ਸੋਚ ਇਹੀ ਹੋਵੇ ਵੀ ਜੇ ਲੱਭਦਾ ਸੁੱਖ ਕਿਤੋਂ ਲੱਭ ਲਿਆ ਬੰਦਾ ਤੁਰ ਪਿਆ ਸੁੱਖ ਲੱਭਣਾ ਵੀ ਮੈਂ ਹੁਣ ਸੁੱਖ ਲੱਭ ਕੇ ਲਿਆਉਂ। ਜਿਉਂ ਤੁਰਿਆ ਸੁੱਖ ਲੱਭਣ, ਜਿਉਂ ਤੁਰਿਆ ਸੁੱਖ ਲੱਭਣ। ਇਹਨੇ ਪਹਿਲਾਂ ਇਹ ਵੇਖਿਆ ਵੀ ਮੈਂ ਦੁਖੀ ਕਿੰਨਾ ਕਾਰਨਾਂ ਕਰਕੇ ਆ, ਪਹਿਲਾਂ ਇਹ ਵੇਖਿਆ। ਹੁਣ ਇਹਦਾ ਨਜ਼ਰੀਆ ਸੰਸਾਰੀ ਸੀ, ਨਜ਼ਰੀਆ ਸੰਸਾਰੀ ਹੋਣ ਕਰਕੇ ਜਦੋਂ ਇਹਨੇ ਵੇਖਿਆ ਵੀ ਮੈਂ ਦੁਖੀ ਕਿਉਂ ਆ, ਇਹਨੂੰ ਕਾਰਨ ਵੀ ਸੰਸਾਰੀ ਲੱਭੇ ਵੀ ਮੈਂ ਦੁਖੀ ਵੀ ਸੰਸਾਰੀ ਕਾਰਨਾਂ ਕਰਕੇ ਹੀ ਆ। ਪਹਿਲਾਂ ਇਹਨੇ ਵੇਖਿਆ ਵੀ ਮੈਂ ਦੁਖੀ ਹਾਂ, ਮੇਰੇ ਕੋਲ ਪੈਸੇ ਘੱਟ ਨੇ, ਰੁਪਈਏ ਘੱਟ ਨੇ ਮੇਰੇ ਕੋਲ, ਵੀ ਆਪਾਂ ਰੁਪਈਏ ਕਮਾਈਏ ਫਿਰ ਸੁਖੀ ਹੋਵਾਂਗੇ। ਜਿਉਂ ਲੱਗਾ ਰੁਪਈਏ ਕਮਾਉਣ, ਜਿਉਂ ਲੱਗਾ ਰੁਪਈਏ ਕਮਾਉਣ, ਕਮਾ ਕਮਾ ਕੇ ਇਹਨੇ ਢੇਰ ਲਾ ਲਿਆ। ਹੌਲੀ ਹੌਲੀ ਕਮਾਉਂਦਾ ਸੀ ਬੜਾ ਖੁਸ਼ ਹੁੰਦਾ ਸੀ, ਹੌਲੀ ਹੌਲੀ ਕਮਾਉਂਦਾ ਸੀ ਬੜਾ ਖੁਸ਼ ਹੁੰਦਾ ਵੀ ਕਹਿੰਦਾ ਲੈ ਗੁਰੂ ਸਾਹਿਬ ਕਹਿੰਦੇ ਸੀ ਵੀ ਰੱਬ ਦੀ ਸ਼ਰਨ ਚ ਜਾ, ਮੈਨੂੰ ਤੇ ਸੁੱਖ ਲੱਭ ਗਿਆ, ਆ ਸੁੱਖ ਤੇ ਸਾਰਾ ਹੀ ਰੁਪਈਆਂ 'ਚ ਹੈ, ਆਪਾਂ ਅੱਜ ਹੁਣ ਢੇਰ ਲਾ ਦੇਣਾ। ਉਹਨੇ ਬੜਾ ਢੇਰ ਲਾ ਦੇ, ਜਦੋਂ ਬੇਅੰਤ ਰੁਪਈਏ ਇਕੱਠੇ ਹੋ ਗਏ ਨਾ, ਬੇਅੰਤ ਰੁਪਈਏ ਇਕੱਠੇ ਹੋ ਗਏ, ਬੜਾ ਦੁਖੀ ਹੋ ਗਿਆ, ਬੜਾ ਦੁਖੀ ਹੋਇਆ। ਤੇ ਦੁਖੀ ਹੋ ਕੇ ਨਾ ਖੱਟ ਕੇ ਰੁਪਈਏ ਥੱਕ ਹਾਰ ਕੇ ਫਿਰ ਕਹਿੰਦਾ ਸੁੱਖ ਨਹੀਂ ਬਹੁਤਾ ਧਨ ਖੱਟ ਹੈ, ਖੱਟਿਆ ਬਹੁਤ ਹੈ ਪਰ ਸੁੱਖ ਨਹੀਂ ਮਿਲਿਆ। ਚਾਰ ਕੁ ਰੁਪਈਏ ਹੁਣ ਬੰਦਾ ਖੁਸ਼ ਹੁੰਦਾ ਨਾ, ਬੜਾ ਖੁਸ਼ ਹੁੰਦਾ। ਜਦੋਂ ਰੁਪਈਆਂ ਦਾ ਢੇਰ ਲੱਗ ਜੇ ਫਿਰ ਚਿੰਤਾ ਇਹ ਬਣ ਜਾਂਦੀ ਵੀ ਹੁਣ ਰੱਖਾਂ ਕਿੱਥੇ, ਫਿਰ ਦੁਖੀ ਹੋਈ ਜਾਂਦਾ।

ਸਕਦੇ, ਜੋ ਮਰਜ਼ੀ ਲਿਆ ਸਕਦੇ। ਦੁਖੀ ਤੇ ਮੈਂ ਆਪਦੇ ਕਲੇਸ਼ਾਂ ਕਰਕੇ ਝਮੇਲਿਆਂ ਕਰਕੇ ਆ ਆਪਾਂ ਛੱਡੇ, ਕਹਿੰਦਾ ਇਹ ਤੁਰ ਪਿਆ ਕਿੱਥੇ? ਬਈ ਆਪਾਂ ਨਾ ਹੁਣ ਵੇਖਦੇ ਹਾਂ ਕੋਈ ਹਾਸੋਹੀਣੀਆਂ ਖੇਡਾਂ ਵੇਖਦੇ ਹਾਂ, ਹਾਸੋਹੀਣੇ ਨਾਟਕ ਵੇਖਦੇ ਹਾਂ, ਤੁਰ ਪਿਆ। ਕਮੇਡੀ ਸ਼ੋ ਅੱਜ ਦੀ ਭਾਸ਼ਾ 'ਚ ਗੱਲ ਕਰੀਏ, ਬੜੇ ਨੇ ਵੇਖੇ, ਆਹ ਵੀ ਕਮੇਡੀ ਵੇਖ ਲਓ, ਆਹ ਵੀ ਕਮੇਡੀ ਵੇਖ ਲਓ, ਆਹ ਵੀ ਹਾਸੋਹੀਣੀ, ਆਹ ਵੀ ਹਾਸੇ ਖੇਡੇ ਵਾਲੇ ਚੁਟਕਲੇ ਵੇਖ ਲਓ, ਨਾਟਕ ਵੇਖ ਲਓ, ਵੇਖਣ ਲੱਗ ਗਿਆ। ਪਹਿਲੇ ਇੱਕ ਦਿਨ ਤੇ ਬੜਾ ਖੁਸ਼ ਹੋਇਆ ਸੁਣ ਸੁਣ ਕੇ ਉਹਨਾਂ ਦੀਆਂ ਗੱਲਾਂ, ਉਹਨਾਂ ਦੀ ਤਮਾਸ਼ੇ ਵੇਖ ਵੇਖ ਬੜਾ ਰਾਜੀ ਹੋਇਆ। ਕਹਿੰਦਾ ਲੈ ਵੀ ਸਕੂਨ ਲੱਭ ਗਿਆ, ਇੱਥੇ ਖੁਸ਼ੀ ਹੋਈ ਖੁਸ਼ੀ ਹੈ। ਚਾਰ ਕੁ ਦਿਨ ਲੰਘੇ, ਜਦੋਂ ਲਗਾਤਾਰ ਵੇਖਦਾ ਰਿਹਾ, ਚਾਰ ਕੁ ਦਿਨ ਲੰਘੇ ਨਾ ਜਦੋਂ, ਫਿਰ ਬੈਠੇ ਨੂੰ ਟੱਬਰ ਫੇਰ ਚੇਤੇ ਆ ਜਾਂਦਾ, ਬੈਠੇ ਨੂੰ ਫੇਰ ਘਰ ਦੇ ਕਲੇਸ਼ ਚੇਤੇ ਆ ਜਾਂਦੇ, ਫਿਰ ਮੂੰਹ ਉਦਾਸ ਹੁੰਦਾ ਪਿਆ। ਕਹਿੰਦਾ ਨਹੀਂ ਹੁਣ ਨਹੀਂ, ਇਹਨਾਂ ਨਾਟਕਾਂ 'ਚ ਵੀ ਕੁਛ ਨਹੀਂ ਪਿਆ। ਰੋਜ਼ ਨਵਾਂ ਨਾਟਕ ਆਵੇ ਬੰਦਾ ਵੇਖ ਕੇ ਖੁਸ਼ ਹੁੰਦਾ, ਉਹਨੂੰ ਹੀ ਵਾਰ ਵਾਰ ਵੇਖੀ ਜਾਏ ਫਿਰ ਬੋਰ ਹੋਣ ਲੱਗ ਜਾਂਦਾ, ਉਸੇ ਨਾਟਕ ਤੋਂ ਦੁਖੀ ਹੋ ਜਾਂਦਾ ਮੁੜ ਕੇ, ਵੀ ਰੋਜ਼ ਹੀ ਇਹ ਚੱਲੀ ਜਾਂਦਾ। ਫਿਰ ਆਪੇ ਹੀ ਕਹਿੰਦਾ ਸੁੱਖ ਨਾਹੀਂ ਪੇਖੈ ਨਿਰਤ ਨਾਟੇ, ਕਹਿੰਦਾ ਸੁੱਖ ਕੋਈ ਨਹੀਂ, ਨਾਚ ਵੇਖਣ 'ਚ ਨਾਟਕ ਵੇਖਣ 'ਚ ਕੋਈ ਸੁੱਖ ਨਹੀਂ ਹੈ। ਫਿਰ ਕਹਿੰਦਾ ਹੁਣ ਨਾ ਆਪਾਂ ਰੁਪਈਏ ਬੜੇ ਕਮਾਲੇ, ਨਾਟਕ ਬੜੇ ਵੇਖ ਲਏ, ਦੁਖੀ ਹਾਂ, ਦੁਖੀ ਤਾਂ ਬਸ ਆਹ ਦੇਸ਼ ਕਰਕੇ, ਆਪਾਂ ਦੇਸ਼ ਛੱਡ ਜਾਣਾ। ਛੱਡ ਗਿਆ, ਕਹਿੰਦਾ ਵਿਦੇਸ਼ ਚੱਲ ਲਿਆ, ਆਹ ਦੇਸ਼ ਮਾੜਾ ਹੈ, ਮੈਂ ਦੁਖੀ ਇਸ ਕਰਕੇ ਹਾਂ, ਆਪਾਂ ਕਿਸੇ ਦੂਜੇ ਦੇਸ਼ 'ਚ ਚੱਲਦੇ, ਅਤੇ ਲਈ ਟਿਕਟ 'ਤੇ ਚਲੇ ਗਿਆ। ਜਦੋਂ ਉੱਥੇ ਪਹੁੰਚਿਆ ਨਾ, ਅਤੇ ਜਹਾਜ਼ ਤੋਂ ਉਤਰ ਕੇ ਬੜਾ ਖੁਸ਼ ਹੋਇਆ, ਵੀ ਲਓ ਭਾਈ ਛੱਡਾਂ ਏ ਆਪਾਂ ਸਾਰਾ ਹੀ ਦੁੱਖ ਕਲੇਸ਼, ਮਗਰ ਛੱਡਾਂ ਏ, ਇੱਥੇ ਸੁੱਖ ਹੀ ਸੁੱਖ ਹੈ। ਉਹ ਦੋ ਕੁ ਦਿਨ 'ਤੇ ਉੱਥੇ ਰੋਟੀ ਪਾਣੀ ਮਿਲ ਗਿਆ, ਮਿੱਤਰਾਂ ਦੋਸਤਾਂ ਨੇ ਖਵਾਤਾ, ਵੀ ਚੱਲ। ਤੀਜੇ ਦਿਨ ਉਹ ਵੀ ਕਹਿੰਦੇ ਭਾਈ ਚੱਕ ਰੋਟੀ ਵਾਲਾ ਡੱਬਾ ਤੇ ਚੱਲ ਕੰਮ ਤੇ, ਰੋਜ਼ ਤੈਨੂੰ ਕਿੱਥੋਂ ਖਵਾਈਏ, ਇੱਥੇ ਤੇ ਸਾਡੀ ਮਸਾਂ ਪੂਰੀ ਪੈਂਦੀ ਹੈ। ਜਦੋਂ ਤੀਜੇ ਦਿਨ ਉਹਨਾਂ ਕੰਮ ਤੇ ਤੋਰਿਆ, ਫਿਰ ਦੁਖੀ ਹੋ ਗਿਆ, ਕਹਿੰਦਾ ਇੱਥੇ ਵੀ ਉਹੀ ਹਾਲ ਹੈ, ਵੀ ਇੱਥੇ ਹੁਣ ਫੇਰ ਕਾਰ ਵਿਹਾਰ ਕਰਨਾ ਪੈਣਾ। ਹੁਣ ਜੇ ਤੇ ਕਿਤੇ ਕੰਮ ਮਿਲ ਜਾਂਦਾ ਤੁਰ ਜਾਂਦਾ, ਕਹਿੰਦਾ ਭਾਈ ਕੰਮ ਕਰਨ ਆਏ ਆ, ਨਾ ਮਿਲੇ ਫਿਰ ਦੁਖੀ ਹੋਈ ਜਾਂਦਾ। ਕਹਿੰਦਾ ਦੇਸ਼ ਵੀ ਸਾਰੇ ਫਿਰ ਲਏ, ਸੁੱਖ ਤੇ ਫੇਰ ਕੋਈ ਨਹੀਂ। ਫਿਰ ਸੁੱਖ ਨਾਹੀਂ ਬਹੁਤ ਦੇਸ਼ ਕਮਾਏ, ਬੜੇ ਦੇਸ਼ਾਂ, ਇੱਕ ਨਹੀਂ ਕਈ ਦੇਸ਼ਾਂ 'ਚ ਫਿਰਿਆ, ਅਖੀਰ ਥੱਕ ਹਾਰ ਕੇ ਫਿਰ ਗੁਰੂ ਕੋਲ ਆ ਕੇ ਕਹਿੰਦਾ ਮਾਲਕ ਜੀ ਤੁਸੀਂ ਸੱਚ ਹੀ ਆਖਿਆ ਸੀ ਵੀ ਜਾਓ ਸੁੱਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੈ। ਫਿਰ ਕਹਿੰਦਾ ਸਰਬ ਸੁਖਾ ਹਰ ਹਰ ਗੁਣ ਗਾਏ, ਮਾਲਕਾ ਸੁੱਖ ਤੇ ਵਾਕਈ ਤੇਰੇ ਗੁਣ ਗਾਉਣ ਵਿੱਚ ਹੈ, ਆ ਰੁਪਈਆਂ 'ਚ ਕੁਛ ਨਹੀਂ ਪਿਆ, ਇਹ ਤਾਂ ਸਿਰਫ ਇੱਕ ਲਾਲਸਾ ਹੀ ਹੈ ਜੀ, ਇਹ ਮੁੱਕਣੀ ਕੋ ਨਹੀਂ, ਇਹ ਮੁੱਕਣੀ ਕੋਈ ਨਹੀਂ, ਸਬਰ ਆਉਣਾ ਕੋਈ ਨਹੀਂ, ਟਕਾ ਆਉਣਾ ਨਹੀਂ, ਇਹ ਤੇ ਟਕਾ ਉਦਣ ਹੀ ਆਉਣਾ ਜਿੱਦਣ ਝਮੇਲਾ ਇੱਕੋ ਵਾਰੀ ਨਿਬੜ ਗਿਆ ਸਾਰਾ ਕੁਝ, ਜਿੱਦਣ ਚਾਰਾਂ ਬੰਦਿਆਂ ਨੇ ਚੁੱਕ ਲਿਆ ਨਾ, ਉਦਣ ਕਹਿ ਦਾਂਗੇ ਵੀ ਬੰਦੇ ਨੂੰ ਟਕਾ ਆਇਆ, ਉਦੋਂ ਪਹਿਲਾਂ ਨਹੀਂ ਆਉਂਦਾ, ਉਦੋਂ ਪਹਿਲਾਂ ਤੇ ਭੱਜਿਆ ਹੀ ਫਿਰਦਾ। ਬਸ ਸਤਿਗੁਰੂ ਕਹਿੰਦੇ ਜੇ ਚਾਹੁੰਦਾ ਫਿਰ ਇੱਕ ਕੰਮ ਕਰਿਆ ਕਰ, ਰੱਬ ਦੇ ਗੁਣ ਗਾਇਆ ਕਰ। ਵਿਣ ਪ੍ਰਭ ਕਿਉਂ ਸੁੱਖ ਪਾਈਏ, ਮਤਲਬ ਕਹਿੰਦੇ ਰੱਬ ਤੋਂ ਬਿਨਾਂ ਕਿਵੇਂ ਸੁੱਖ ਪਾ ਜਾਏਗਾ, ਦੂਜੀ ਨਾ ਹੀ ਜਾਏ, ਕੋਈ ਦੂਜੀ ਥਾਂ ਵੀ ਹੈ ਨਹੀਂ, ਜਾਂ ਖੜਕਾਲਾ ਜਿਹੜਾ ਦਰਵਾਜ਼ਾ ਖੜਕਾਉਣਾ, ਵੇਖ ਲਾ ਜੇ ਕੋਈ ਦਿੰਦਾ ਸੁੱਖ। ਬਾਪੂ ਜੀ ਦੀ ਬਾਣੀ ਨੇ ਬਚਨ ਕੀਤੇ ਨਾ, ਇੱਕ ਦਰਵਾਜ਼ਾ ਖੜਕਾਇਆ, ਉਹਨੂੰ ਕਿਹਾ ਬਈ ਮੈਂ ਬੜਾ ਦੁਖੀ ਹਾਂ, ਮੈਂ ਤੈਨੂੰ ਆਪਦਾ ਦੁੱਖ ਸੁਣਾਉਣਾ ਆ। ਉਹ ਕਹਿੰਦਾ ਆ ਜਾ ਬਹਿ ਜਾ, ਤੂੰ ਮੈਨੂੰ ਸੁਣਾਲਾ, ਮੈਂ ਤੈਨੂੰ ਸੁਣਾਲੂ, ਆਪਾਂ ਦੁੱਖ ਸੁੱਖ ਫਰੋਲ ਲੈ, ਵੀ ਜੇ ਤੂੰ ਦੁਖੀ ਹੈ ਮੈਂ ਵੀ ਦੁਖੀ ਹਾਂ। ਫਿਰ ਦੋਵੇਂ ਜਣੇ ਆਪਸ 'ਚ ਬਹਿੰਦੇ ਨੇ, ਉਹ ਕਹਿੰਦਾ ਦੁੱਖ ਮੇਰਾ ਵੱਡਾ, ਉਹ ਕਹਿੰਦਾ ਨਹੀਂ ਮੇਰਾ ਦੁੱਖ ਵੱਡਾ। ਫਿਰ ਸੁਣੀ ਜਾਂਦੇ ਆ, ਇੱਕ ਕੋਲੋਂ ਸੁਣੀ ਜਾਂਦੇ, ਦੂਜੇ ਨੂੰ ਸੁਣਾਈ ਜਾਂਦੇ। ਫਿਰ ਸਤਿਗੁਰੂ ਨੇ ਬਚਨ ਕਿਹਾ ਕਿਸ ਪੈ ਖੋਲੋ ਗੰਠੜੀ,

0: ਦੁਖੀ ਭਰ ਆਇਆ। ਮੈਂ ਆਪਦੇ ਦੁੱਖਾਂ ਦੀ ਗੰਢ ਦੁੱਖਾਂ ਦੀ ਪੰਡ ਖੋਲਾਂ ਕਿਹਦੇ ਕੋਲ ਜਾ ਕੇ? ਜਿਹਨੂੰ ਜਿਹਦੇ ਕੋਲ ਵੀ ਖੋਲਾਂ ਉਹ ਅਗਲਾ ਪਹਿਲੋਂ ਪੰਡ ਖਿਲਾਰੀ ਬੈਠਾ ਹੁੰਦਾ ਵੀ ਤੂੰ ਮੇਰੇ ਕੋਲੋਂ ਸੁਣ ਲਾ ਪਹਿਲੋਂ, ਭਾਈ ਮੈਂ ਤਾਂ ਤੇਰੇ ਤੋਂ ਵੀ ਵੱਧ ਦੁਖੀ ਹਾਂ। ਫਿਰ ਸਤਿਗੁਰੂ ਦੀ ਬਾਣੀ ਦਾ ਇੱਕ ਬਚਨ ਹੋਰ ਚੇਤਾ ਕਰੋ। ਸਤਿਗੁਰੂ ਕਹਿੰਦੇ ਨਾ, ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਈ ਜਿਹਨੂੰ ਮਰਜ਼ੀ। ਬਸ ਇੱਕ ਵਾਰੀ ਮਾੜਾ ਜਿਹਾ ਨਾ ਫਰੋਲ ਕੇ ਵੇਖੋ ਸਹੀ, ਫਿਰ ਦੁੱਖ ਹੀ ਦੁੱਖ ਨੇ ਇਹਦੇ। ਬਸ ਬਾਹਰੋਂ ਆਪਾਂ ਵੀ ਵੇਖੀ ਜਾਂਦੇ ਵੀ ਇਹ ਇਹਨਾਂ ਦੇ ਘਰ 'ਚ ਸੁੱਖ ਹੈ, ਇਹ ਵੀ ਸੁਖੀ ਲੱਗਦਾ, ਅਸੀਂ ਉਹਨਾਂ ਨੂੰ ਵੇਖ ਕੇ ਕਹੀ ਜਾਂਦੇ, ਉਹ ਸਾਨੂੰ ਵੇਖ ਕੇ ਕਹੀ ਜਾਂਦੇ ਨੇ ਵੀ ਇਹ ਸੁਖੀ ਨੇ। ਜੇ ਦੋਵੇਂ ਇੱਕ ਦੂਜੇ ਨਾਲ ਬਹਿ ਕੇ ਵਿਚਾਰ ਕਰਨ, ਉਹ ਕਹਿੰਦਾ ਮੈਂ ਵੀ ਦੁਖੀ ਤੂੰ ਵੀ ਦੁਖੀ, ਵੀ ਸੁੱਖ ਤਾਂ ਕਿਤੇ ਵੀ ਹੈ ਨਹੀਂ। ਔਰ ਜਿਹਨੂੰ ਮਰਜ਼ੀ ਪੁੱਛ ਲਓ ਜੀ, ਬਾਬਾ ਫਰੀਦ ਸਾਹਿਬ ਨੇ ਐਵੇਂ ਨਹੀਂ ਕਿਹਾ ਉੱਚਾ ਚੜ੍ਹ ਕੇ ਦੇਖਿਆ ਤਾਂ ਘਰ ਘਰ ਰਿਹਾ ਅੱਗ, ਉਹਨਾਂ ਵੇਖਿਆ ਮਾਣਿਆ ਉਹਨਾਂ ਨੇ ਵੀ ਵਾਕਈ ਹਰ ਘਰ ਦੇ ਵਿੱਚ ਦੁੱਖ ਦੀ ਅੱਗ ਬਲ ਰਹੀ, ਕੋਈ ਕਿਸੇ ਕਾਰਨ ਕਰਕੇ ਦੁਖੀ, ਕੋਈ ਕਿਸੇ ਕਾਰਨ ਕਰਕੇ ਦੁਖੀ, ਦੁੱਖ ਤਾਂ ਸਾਰੇ ਹੀ ਲਈ ਫਿਰਦੇ ਨੇ, ਪੰਡਾਂ ਹੀ ਚੁੱਕੀ ਫਿਰਦੇ ਨੇ ਵੱਡੀਆਂ ਵੱਡੀਆਂ, ਹਰ ਕੋਈ ਚੁੱਕੀ ਫਿਰਦਾ ਜੀ। ਇਸ ਲਈ ਗੁਰੂ ਸਾਹਿਬ ਕਹਿੰਦੇ ਵਿਣ ਪ੍ਰਭ ਕਿਉਂ ਸੁੱਖ ਪਾਈ ਹੈ, ਸੁਖੀ ਉਹ ਹੀ ਹੈ ਜਿਹਦੇ ਕੋਲ ਰੱਬ ਹੈ। ਠੇਠ ਪੰਜਾਬੀ 'ਚ ਸ਼ਬਦ ਵਰਤਾਂਗਾ ਜੀ, ਜਿਹਦੇ ਕੋਲ ਰੱਬ ਨਹੀਂ ਉਹਦੇ ਕੋਲ ਸਿਵਾਏ ਰੱਬ ਤੋਂ ਕੁਛ ਨਹੀਂ ਹੈ, ਉਹ ਦੁਖੀ ਦੁਖੀ ਹੈ ਬਸ। ਜਿਹਦੇ ਕੋਲ ਰੱਬ ਹੈ ਸੁੱਖ ਉਹਦੇ ਕੋਲ ਹੀ ਹੈ, ਉਹਦੇ ਤੋਂ ਬਿਨਾਂ ਜਿਹਨੂੰ ਮਰਜ਼ੀ ਕੋਈ ਤੁਹਾਨੂੰ ਜਿੱਦਾਂ ਦੇ ਮਰਜ਼ੀ ਪਹਿਰਾਵੇ ਵਾਲਾ ਦੱਸੇ, ਜਿੱਦਾਂ ਦੇ ਮਰਜ਼ੀ ਕਾਰਜ ਵਾਲਾ ਦੱਸੇ, ਜਿੱਦਾਂ ਦੇ ਮਰਜ਼ੀ ਕੰਮ ਵਾਲਾ ਦੱਸੇ, ਫਰੋਲੋ ਸਹੀ ਬਸ। ਉਹ ਤਾਂ ਅਸੀਂ ਇਹ ਕਹਿੰਦੇ ਹਾਂ ਜੀ ਟਾਈਮ ਦੀ ਸ਼ੋਰਟੇਜ ਹੈ, ਟਾਈਮ ਸਾਡੇ ਕੋਲ ਹੈ ਨਹੀਂ, ਸਮਾਂ ਹੈ ਨਹੀਂ, ਅਸੀਂ ਕਿਸੇ ਨਾਲ ਬਹਿ ਕੇ ਵਿਚਾਰ ਕਰੀਏ, ਕਿਸੇ ਨਾਲ ਬਹਿ ਕੇ ਦੋ ਘੜੀਆਂ ਵਿਚਾਰ ਕਰਕੇ ਵੇਖ ਲਓ, ਸਿਵਾਏ ਦੁੱਖਾਂ ਤੋਂ ਕੁਛ ਨਹੀਂ ਮਿਲੇਗਾ। ਤੈਨੂੰ ਮਰਜ਼ੀ ਫਰੋਲ ਲਓ, ਚਾਹੇ ਆਪਦੇ ਦੋਸਤ ਮਿੱਤਰ ਨੂੰ ਪੁੱਛ ਲਓ, ਰਿਸ਼ਤੇਦਾਰ ਸਾਕ ਸੰਬੰਧੀ ਨੂੰ ਪੁੱਛ ਲਓ, ਆਸ ਪੜੋਸ ਵਾਲੇ ਨੂੰ ਪੁੱਛ ਲਓ, ਸਮਾਜ 'ਚ ਜਿਹੜਾ ਨਹੀਂ ਵੀ ਜਾਣਦਾ। ਆਪਾਂ ਟਰੈਵਲ ਕਰਦੇ ਹਾਂ, ਜਦੋਂ ਯਾਤਰਾ ਕਰੀਏ ਤਾਂ ਸਫ਼ਰ ਕਰਦੇ ਹਾਂ, ਕੋਈ ਨਾਲ ਬਹਿ ਜੇ ਨਾ ਸੀਟ 'ਤੇ ਨਾਲ ਬਹਿ ਜੇ, ਉਹਨੂੰ ਫਰੋਲ ਕੇ ਵੇਖ ਲਓ, ਜਿਹਨੂੰ ਮਿਲੇ ਪਹਿਲੀ ਵਾਰੀ ਆ ਉਹਨੂੰ ਪੁੱਛ ਲਓ ਵੀ ਤੂੰ ਸੁਖੀ ਹੈ। ਉਹਨੇ ਵੀ ਅੱਗੋਂ ਫਿਰ ਆਪਦੀਆਂ ਪੰਡਾਂ ਖੋਲਣੀਆਂ ਵੀ ਕੀ ਕਹਾਂ, ਮੇਰੇ ਤੇ ਰਿਸ਼ਤੇਦਾਰ ਸਾਕ ਸੰਬੰਧੀ ਹੋਈ ਨਹੀਂ ਮੈਨੂੰ ਸੁੱਖ ਨਾਲ ਰਹਿਣ ਦਿੰਦੇ, ਜਿਉਣ ਦਿੰਦੇ, ਹੈ ਨਾ। ਉਹ ਬੜਾ ਕੁਛ ਮੁੜ ਕੇ ਨਿਕਲਦਾ ਜੀ ਫਿਰ। ਇਸੇ ਨੂੰ ਗੁਰੂ ਸਾਹਿਬ ਨੇ ਕਿਹਾ ਦੁੱਖ ਕੀਆਂ ਪੰਡਾਂ ਖੋਲੀਆਂ, ਜਿਹਨੂੰ ਮਰਜ਼ੀ। ਤੇ ਇਸੇ ਲਈ ਸਾਹਿਬ ਨਾਲ ਕੇ ਮੈਂ ਕਹਿੰਦੇ ਗੰਢ ਆਪਣੀ ਦੁੱਖਾਂ ਦੀ ਖੋਲਾਂ ਕਿਹਦੇ ਕੋਲ ਜਾ ਕੇ? ਦੁੱਖਾਂ ਦੀ ਪੰਡ ਖੋਲਾਂ ਉਹਦੇ ਕੋਲ ਜਿਹਦੇ ਤੋਂ ਉਮੀਦ ਹੋਵੇ ਵੀ ਇਹਨੂੰ ਮੈਂ ਦੁੱਖ ਸੁਣਾਵਾਂਗਾ ਤੇ ਇਹ ਸੁੱਖ ਦਏਗਾ। ਕਹਿੰਦੇ ਜਿਹਦੇ ਕੋਲ ਵੀ ਜਾਣਾ ਉਹ ਅਗਲੇ ਨੇ ਸੁੱਖ ਤੇ ਕੀ ਦੇਣਾ, ਉਹ ਆਪਦੇ ਦੁੱਖ ਸੁਣਾ ਕੇ ਮੈਨੂੰ ਹੋਰ ਦੁਖੀ ਕਰ ਦਿੰਦਾ ਵੀ ਇਹ ਤੇ ਮੇਰੇ ਤੋਂ ਵੀ ਦੁਖੀ ਬੈਠਾ। ਦੁੱਖ ਕੀ ਆ ਇਹ, ਇਸ ਇਹੀ ਕਾਰਨ ਹੈ ਜੀ। ਮਾਲਕ ਕਹਿੰਦੇ ਜੇ ਸੁੱਖ ਚਾਹੀਦਾ ਤੇ ਇਹ ਗੱਲ ਪੱਲੇ ਨਾਲ ਬੰਨ ਲਾ, ਵੇਣ ਪ੍ਰਭ ਕਿਉਂ ਸੁੱਖ ਪਾਈਏ ਦੂਜੀ ਨਾਹੀਂ। ਜਾਏ ਦਾ ਮਤਲਬ ਹੁੰਦਾ ਜੀ ਥਾਂ, ਕਹਿੰਦੇ ਉਹਦੇ ਤੋਂ ਬਿਨਾਂ ਕੋਈ ਦੂਜੀ ਥਾਂ ਨਹੀਂ ਹੈ। ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਪੜ੍ਹਦੇ ਨਾ, ਇੱਕੋ ਘਰ ਦੇ ਪ੍ਰਤੀ ਬਾਪੂ ਜੀ ਨੇ ਬਚਨ ਕਹੇ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਇੱਕੋ ਘਰ ਦੇ ਪ੍ਰਤੀ ਕਹਿੰਦੇ ਇੱਥੇ ਆ ਜਾ, ਇੱਥੇ ਆ ਕੇ ਆਪਦੇ ਦੁੱਖ ਛੱਡ ਜਾ ਤੇ ਇੱਥੋਂ ਸੁੱਖ ਲੈ ਜਾ। ਹੁਣ ਜਿਹੜਾ ਇੱਥੇ ਆ ਜਾਏਗਾ ਉਹ ਤੇ ਸੁੱਖ ਲੈ ਜਾਏਗਾ, ਜਿਹੜਾ ਇੱਥੇ ਆਇਆ ਹੀ ਨਾ ਉਹਦਾ ਕੀ ਕਰਾਂਗੇ? ਉਹਨੂੰ ਜਿੰਨਾ ਮਰਜ਼ੀ ਕਹੀ ਚੱਲੋ ਵੀ ਜਾ ਭਾਈ ਉੱਥੋਂ ਸੁੱਖ ਮਿਲਦੇ ਜਾ ਭਾਈ, ਪਰ ਇੱਕ ਵਾਰੀ ਕਹਿ ਕੇ ਵੇਖੋ ਸਹੀ ਤੁਸੀਂ ਕਿਸੇ ਨੂੰ ਵੀ ਫਲਾਣੀ ਥਾਂ 'ਤੇ ਚੱਲ ਜਾ, ਸੁੱਖ ਬਹੁਤ ਮਿਲਦਾ, ਲੈਣਾ ਲੱਗ ਜਾਂਦੀਆਂ ਜੀ ਉੱਥੇ। ਪਿੱਛੇ ਜੇ ਇੱਕ ਚੱਲਿਆ ਸੀ ਨਾ ਵੀ ਨਲਕੇ ਚੋਂ ਜੀ ਪਾਣੀ ਆਪਣੇ ਆਪ ਹੀ ਆਉਣ ਲੱਗ ਪਿਆ, ਲੋਕਾਂ ਨੇ ਕਤਾਰਾਂ ਬਣਾ ਲਈਆਂ ਵੀ ਉੱਥੋਂ ਪਾਣੀ ਪੀਣ ਨਾਲ ਸੁੱਖ ਮਿਲ ਜਾਂਦਾ, ਲੈਣਾ ਲਾ ਲਈਆਂ ਲੋਕਾਂ ਨੇ, ਨਲਕਾ ਪੱਟ ਕੇ ਘਰ ਲਿਆਉਣ ਨੂੰ ਤਿਆਰ ਹੋ ਗਏ ਸੀ ਵੀ ਸਾਨੂੰ ਕਿਤੇ ਆਖ ਦੇਣ ਸਹੀ ਵੀ ਲੈ ਜਾਓ ਪੱਟ ਕੇ। ਦੁੱਖ ਹੀ ਇੰਨਾ ਕੁ ਇਨਸਾਨ ਸਹੇੜੀ ਬੈਠਾ ਅੱਜ ਦੇ ਸਮੇਂ 'ਚ, ਔਰ ਮੈਨੂੰ ਕਹਿਣ 'ਚ ਕੋਈ ਗੁਰੇਜ਼ ਨਹੀਂ ਹੈ ਜੀ, ਇਨਸਾਨ ਦੀ ਆਪਣੀ ਭੱਜ ਦੌੜ ਹੀ ਇਹਦਾ ਦੁੱਖ ਬਣੀ ਹੋਈ ਹੈ, ਇਹਦੀ ਆਪਦੀ ਭੱਜ ਦੌੜ ਜਿਹੜੀ ਇਹ ਬਣਾਈ ਬੈਠਾ ਨਾ, ਫਿਰ ਭਾਵੇਂ ਕਿਸੇ ਕਾਰਨ ਕਰਕੇ ਹੋਵੇ ਇਹ ਦੁਖੀ ਉਹਦੇ ਕਰਕੇ ਹੀ ਹੈ, ਇਹਨੂੰ ਕੋਈ ਬਾਹਰੋਂ ਦੁਖੀ ਨਹੀਂ ਕਰਦਾ ਵੀ ਫਲਾਣੇ ਨੇ ਦੁਖੀ ਕਰ, ਇਹਦੀ ਆਪਦੀ ਭੱਜ ਦੌੜ ਹੀ ਹੈ ਬਸ। ਕੋਈ ਕਿਸੇ ਨੂੰ ਵਾਧਾ ਵੇਖ ਲਿਆ ਵੇਖ ਕੇ ਦੁਖੀ ਹੋਈ ਜਾਂਦਾ, ਹੁਣ ਉਹਨੇ ਥੋੜ੍ਹੀ ਕਿਹਾ ਵੀ ਤੂੰ ਮੈਨੂੰ ਵੇਖ ਕੇ ਦੁਖੀ ਹੋ, ਕਿਸੇ ਨੇ ਦੋ ਰੋਟੀਆਂ ਵੱਧ ਖਾ ਲਈ ਉਹਨੂੰ ਵੇਖ ਕੇ ਦੁਖੀ ਹੋਈ ਜਾਂਦਾ ਵੀ ਇਹ ਵੱਧ ਕਿਉਂ ਖਾਂਦਾ, ਮੈਂ ਭੁੱਖਾ ਬੈਠਾ ਇਹ ਦੋ ਵੱਧ ਖਾਈ ਜਾਂਦਾ, ਮੈਨੂੰ ਰੋਟੀ ਮਿਲੀ ਕੋਈ ਨਹੀਂ, ਬਸ ਆਪ ਨੂੰ ਰੋਟੀ ਮਿਲੀ ਨਹੀਂ, ਦੂਜੇ ਨੂੰ ਵੱਧ ਖਾਂਦਿਆਂ ਵੇਖ ਕੇ ਦੁਖੀ ਹੋਈ ਜਾਂਦਾ। ਹੁਣ ਉਹ ਜਿਹੜਾ ਵੱਧ ਖਾ ਰਿਹਾ ਸੀ ਉਹਨੇ ਇਹ ਥੋੜ੍ਹੀ ਕਿਹਾ, ਉਹਨੇ ਤਾਂ ਇਹ ਕਿਹਾ ਭਾਈ ਮੇਰੀ ਭੁੱਖ ਇੰਨੀ ਹੈ ਇਸ ਕਰਕੇ ਮੈਂ ਇੰਨੀ ਖਾ ਰਿਹਾ, ਇਹ ਉਹਨੂੰ ਵੇਖ ਕੇ ਦੁਖੀ ਹੋਈ ਜਾਂਦਾ। ਉਹਨੇ ਤਾਂ ਨਹੀਂ ਕਿਹਾ ਵੀ ਤੂੰ ਮੈਨੂੰ ਵੇਖ ਕੇ ਦੁਖੀ ਹੋ, ਉਹ ਤਾਂ ਕਹਿ ਰਿਹਾ ਵੀ ਜੇ ਮੈਂ ਵੱਧ ਖਾ ਰਿਹਾ ਭਾਈ ਤੂੰ ਵੀ ਖਾ ਲਾ, ਤੈਨੂੰ ਕਿਹੜਾ ਰੋਕਿਆ, ਤੂੰ ਵੀ ਖਾ ਲਾ। ਅਸੀਂ ਖਾਣੀ ਨਹੀਂ, ਉਹਨੂੰ ਵੇਖ ਕੇ ਦੁਖੀ ਹੋਈ ਜਾਣਾ ਬਸ। ਜੇ ਹੁਣ ਉਹ ਇਹ ਵਸਤੂ ਲੈ ਆਇਆ ਤੇ ਮੈਂ ਮਗਰ ਕਿਉਂ ਰਹਿ ਗਿਆ, ਜੇ ਉਹ ਨਵੀਂ ਗੱਡੀ ਲੈ ਆਇਆ ਤੇ ਮੈਂ ਪੁਰਾਣੀ ਕਿਉਂ, ਮੈਂ ਵੀ ਨਵੀਂ ਲਿਆਉਂ, ਜੇ ਉਹਨੇ ਨਵਾਂ ਘਰ ਬਣਾ ਲਿਆ ਤੇ ਮੈਂ ਪੁਰਾਣੇ 'ਚ ਕਿਉਂ ਰਹਾਂ। ਉਹਨੇ ਨਵਾਂ ਘਰ ਬਣਾਇਆ, ਉਹਨੇ ਸਾਨੂੰ ਇਹ ਥੋੜ੍ਹੀ ਕਿਹਾ ਵੀ ਤੂੰ ਨਾ ਬਣਾ, ਪਰ ਅਸੀਂ ਨਵਾਂ ਬਣਾਉਣਾ ਨਹੀਂ, ਉਹਦੇ ਨਵੇਂ ਨੂੰ ਵੇਖ ਕੇ ਦੁਖੀ ਹੋਈ ਜਾਣਾ। ਦੁੱਖ ਕਿੱਥੋਂ ਪੈਦਾ ਹੋਇਆ, ਅੰਦਰੋਂ ਹੀ ਪੈਦਾ ਕੀਤਾ ਨਾ, ਕੋਈ ਹੋਰ ਕਾਰਨ ਤਾਂ ਨਹੀਂ ਸੀ। ਬਸ ਇਸ ਕਰਕੇ ਮਾਲਕ ਕਹਿੰਦੇ ਕਹਿੰਦੇ ਰੱਬ ਤੋਂ ਬਿਨਾਂ ਕੋਈ ਥਾਂ ਨਹੀਂ ਹੈ ਜਿੱਥੋਂ ਸੁੱਖ ਮਿਲੇ। ਇਸ ਲਈ ਅਕਾਲ ਪੁਰਖ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਤਾਂ ਜੋ ਤੈਨੂੰ ਸੁੱਖ ਮਿਲੇ, ਤੇਰੇ ਜੀਵਨ ਦੇ ਅੰਦਰ ਆਨੰਦ ਬਣ ਆਵੇ।
1: ਜਿਨੀ ਚਾਖਿਆ ਪ੍ਰੇਮ ਰਸ ਸੇ

ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ, ਰੱਜ ਗਏ ਉਹ ਜਿਨ੍ਹਾਂ ਨੇ ਪ੍ਰੇਮ ਦਾ ਰਸ ਚੱਖਿਆ। ਪ੍ਰੇਮ ਉਮਾਹੜ ਆ ਨਾ, ਹੁਣ ਜਿਹੜੀ ਪ੍ਰੇਮ ਦੀ ਉਮਾਹ ਹੈ ਉਹ ਪ੍ਰੇਮ ਨਾਲ ਹੀ ਪੂਰੀ ਹੋਣੀ ਹੈ। ਪ੍ਰੇਮ ਦਾ ਉਮਾਹ ਕਿਸੇ ਹੋਰ ਚੀਜ਼ ਨਾਲ ਥੋੜੀ ਪੂਰਾ ਹੋ ਜਾਣਾ, ਪ੍ਰੇਮ ਦਾ ਉਮਾਹ ਪ੍ਰੇਮ ਨਾਲ ਪੂਰਾ ਹੋਏਗਾ। ਮਾਲਕ ਕਹਿੰਦੇ ਹੁਣ ਜਿੰਨੀ ਚਾਖਿਆ ਪ੍ਰੇਮ ਰਸ, ਕਹਿੰਦੇ ਜਿਨ੍ਹਾਂ ਨੇ ਪ੍ਰੇਮ ਦਾ ਰਸ ਚੱਖ ਲਿਆ ਸੇ ਤ੍ਰਿਪਤ ਰਹੇ ਆਗਾਏ, ਉਹ ਤ੍ਰਿਪਤ ਹੋ ਗਏ, ਉਹ ਰੱਜ ਗਏ ਅਗਲੇ। ਜਦੋਂ ਤ੍ਰਿਪਤੀ ਹੋ ਗਈ ਫਿਰ ਲਾਲਸਾ ਕੋਈ ਨਹੀਂ ਰਹੀ, ਫਿਰ ਲਾਲਸਾ ਕੋਈ ਨਹੀਂ ਰਹੀ। ਹੁਣ ਕੋਈ ਪੇਟ ਕਰਕੇ ਨੱਕੋ ਨੱਕ ਭਰਿਆ ਹੋਵੇ, ਗਲ ਤੱਕ ਭਰਿਆ ਹੋਵੇ, ਉਹਨੂੰ ਕਹੀਏ ਵੀ ਸੱਜਣਾ ਖੀਰ ਬਣਾਈ ਤੇ ਆ ਜਾ, ਉਹ ਕਹਿੰਦਾ ਨਹੀਂ ਤੂੰ ਬਣਾਈ ਹੈ, ਤੈਨੂੰ ਮੁਬਾਰਕ ਹੈ, ਮੈਂ ਰੱਜਿਆ ਹੋਇਆ, ਮੈਂ ਨਹੀਂ। ਤੇ ਜੇ ਕੋਈ ਭੁੱਖਾ ਹੋਵੇ ਉਹ ਕਵੇ ਪ੍ਰਸ਼ਾਦਾ ਦਿਓ, ਉਹਨਾਂ ਲਈ ਪ੍ਰਸ਼ਾਦਾ ਹੈ ਨਹੀਂ, ਹੋਰ ਦੱਸ ਕੀ ਖਾਏਗਾ, ਉਹਨਾਂ ਵੀ ਪ੍ਰਸ਼ਾਦੇ ਤੋਂ ਬਿਨਾਂ ਕੁਛ ਨਹੀਂ। ਉਹ ਹੋ ਸਕਦਾ ਮੰਗ ਕੇ ਪ੍ਰਸ਼ਾਦਾ ਲਵੇ, ਅਤੇ ਜਿਹੜਾ ਰੱਜਿਆ ਹੋਇਆ ਉਹ ਪਰੋਸਿਆ ਵੀ ਛੱਡ ਦਿੰਦਾ ਵੀ ਨਹੀਂ ਭਾਈ। ਜਿਹੜਾ ਤ੍ਰਿਪਤ ਹੋ ਗਿਆ ਉਹ ਕਹਿੰਦਾ ਲਾਲਸਾ ਹੀ ਕੋਈ ਨਹੀਂ, ਅਤੇ ਜਿਹੜਾ ਤ੍ਰਿਪਤ ਨਹੀਂ ਹੋਇਆ ਉਹ ਕਹਿੰਦਾ ਜਿਹੜਾ ਕੁਛ ਹੈ ਸਾਰਾ ਕੁਛ ਹੀ ਦੇ ਦਿਓ ਭਾਈ। ਗੁਰੂ ਨਾਨਕ ਸਾਹਿਬ ਨੇ ਇਸੇ ਕਰਕੇ ਬਚਨ ਕਹੇ ਵੀ ਭੁੱਖ ਨਹੀਂ ਨਿਕਲਦੀ ਭਾਵੇਂ ਸਾਰੀਆਂ ਪੁਰੀਆਂ ਦੇ ਪਦਾਰਥ ਇਕੱਠੇ ਕਰਕੇ ਬੰਨ ਕੇ ਰੱਖ ਲਾ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਸਾਰੀਆਂ ਪੁਰੀਆਂ ਦੀਆਂ ਪੰਡਾਂ ਬੰਨ ਕੇ ਪਦਾਰਥਾਂ ਦੀਆਂ ਰੱਖ ਲਾ, ਕਹਿੰਦੇ ਤੇਰੀ ਭੁੱਖ ਨਹੀਂ ਨਿਕਲਣੀ ਕਿਉਂਕਿ ਤੂੰ ਭੁੱਖਾ ਨੀਤ ਕਰਕੇ ਹੈ, ਪੇਟ ਕਰਕੇ ਨਹੀਂ ਹੈ। ਪੇਟ ਕਰਕੇ ਭੁੱਖਾ ਹੁੰਦਾ ਤੇ ਚਾਰ ਨੀ ਤੇ ਪੰਜ ਖਾ ਕੇ ਰੱਜ ਜਾਂਦਾ, ਪ੍ਰਸ਼ਾਦੇ ਚਾਰ ਨਹੀਂ ਪੰਜ ਖਾ ਲੈਂਦਾ, ਪੰਜ ਨਹੀਂ ਉਦੋਂ ਵੱਧ ਖਾ ਲੈਂਦਾ ਪਰ ਰੱਜ ਜਾਂਦਾ। ਹੁਣ ਪੇਟ ਕਰਕੇ ਤੂੰ ਰੱਜਿਆ ਹੋਇਆ, ਨੀਤ ਤੇਰੀ ਭੁੱਖੀ ਹੈ, ਤੈਨੂੰ ਰਜਾਵੇ ਕਿਹੜਾ, ਤੈਨੂੰ ਤੇ ਸਾਰੀਆਂ ਪੁਰੀਆਂ ਦੇ ਮਾਲਕ ਕਹਿੰਦੇ ਜੇ ਪੰਡਾ ਬੰਨ ਕੇ ਵੀ ਪਦਾਰਥ ਦੇ ਦੀ ਹੈ ਤੂੰ ਤੇ ਫੇਰ ਕਹਿਣਾ ਭਾਈ ਕਿਸੇ ਪੁਰੀ ਚ ਕੁਛ ਰਹਿ ਤੇ ਨਹੀਂ ਗਿਆ, ਉਹ ਵੀ ਲੈ ਆਓ। ਹੋ ਸਕਦਾ ਫਿਰ ਬ੍ਰਹਿਮੰਡ ਤੋਂ ਬਾਹਰ ਦੀਆਂ ਗੱਲਾਂ ਕਰੇ ਵੀ ਸੁਣੇ ਹੈ, ਧਰਤੀਆਂ ਲੱਖਾਂ ਹੀ ਨੇ, ਫਿਰ ਮੈਂ ਤੇ ਇਕੱਲੀ ਇੱਕ ਧਰਤੀ ਦੇ ਪਦਾਰਥ ਲਿਆਂਦੇ, ਬਾਕੀਆਂ ਦੇ ਵੀ ਲਿਆਓ ਭਾਈ। ਭੁੱਖ ਨੀਅਤ ਦੀ ਭੁੱਖ ਇਹ ਨਹੀਂ ਲੱਥਦੀ। ਫਿਰ ਜਿਹੜੇ ਤ੍ਰਿਪਤ ਹੋ ਗਏ ਉਹਨਾਂ ਕੋਲ ਲਾਲਸਾ ਕੋਈ ਨਹੀਂ, ਨੀਅਤ ਰੱਜੀ ਹੋਵੇ ਬਸ, ਪੇਟ ਦੀ ਭੁੱਖ ਕੋਈ ਬਹੁਤੀ ਮਾਇਨੇ ਨਹੀਂ ਰੱਖਦੀ। ਨੀਅਤ ਰੱਜੀ ਹੈ ਤਾਂ ਹੀ ਤੇ ਫਿਰ ਉਹ ਅਵਸਥਾ ਬਣ ਗਈ ਨਾ ਜਿਹੜੀ ਭਾਈ ਗੁਰਦਾਸ ਜੀ ਨੇ ਬਿਆਨ ਕੀਤੀ, ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ। ਕਿੰਨੇ ਗੁਰੂ ਨਾਨਕ ਸਾਹਿਬ ਨੇ, ਉਹ ਪਾਤਸ਼ਾਹ ਨੇ ਜਿਨ੍ਹਾਂ ਨੂੰ ਸੰਸਾਰ ਸਾਰਾ ਹੀ, ਸਾਰਾ ਸੰਸਾਰ ਨਮਸਕਾਰਾਂ ਕਰ ਰਿਹਾ, ਸਾਰਾ ਸੰਸਾਰ ਜਿਨ੍ਹਾਂ ਅੱਗੇ ਨਿਵਰਿਆ, ਉਹ ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਇਹ ਅਵਸਥਾ ਚੋਂ ਗੁਜ਼ਰ ਰਹੇ ਤੇ ਇੱਥੇ ਬੰਦੇ ਨੂੰ ਚਾਰ ਬੰਦੇ ਸਲਾਮ ਕਰ ਦੇਣ, ਕਹਿੰਦਾ ਭਾਈ ਘਰ ਢਾ ਕੇ ਕੋਠੀ ਬਣਾਓ, ਚਾਰ ਬੰਦੇ ਅੱਜ ਨਮਸਕਾਰ ਕਰਨ ਲੱਗ ਗਏ। ਚਾਰ ਬੰਦੇ ਨਮਸਕਾਰ ਕਰਨ ਲੱਗ ਜਾਣ, ਕਹਿੰਦਾ ਵੀ ਅੱਜ ਤੋਂ ਬਾਅਦ ਘਰੇ ਦਾਲ ਨਹੀਂ ਬਣਨੀ ਚਾਹੀਦੀ, ਬਸ 36 ਪਦਾਰਥ ਪਦਾਈ ਰੱਖੋ, ਪਤਾ ਨਹੀਂ ਕਿੰਨੇ ਆ ਜਾਣਾ। ਗੁਰੂ ਨਾਨਕ ਸਾਹਿਬ ਨੂੰ ਸਾਰਾ ਸੰਸਾਰ ਨਮਸਕਾਰ ਕਰ ਰਿਹਾ, ਉੱਥੇ ਅਵਸਥਾ ਕੀ ਹੈ, ਰੇ ਤੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ। ਫਰਕ ਹੈ ਜੀ ਨੀਅਤ ਦੀ ਰੱਜ ਤੇ ਨੀਅਤ ਦੀ ਭੁੱਖ ਦਾ। ਫਿਰ ਰਾਏ ਬੁਲਾਰ ਕਲਿਆਣ ਦਾਸ ਜੀ ਨੂੰ ਆਪ ਕਹਿ ਰਿਹਾ ਨਾ, ਜੋ ਚਾਹੀਦਾ ਗੁਰੂ ਨਾਨਕ ਸਾਹਿਬ ਨੂੰ ਮੈਨੂੰ ਦੱਸ, ਜੇ ਤੂੰ ਨਹੀਂ ਉਹਨੂੰ ਕੁਝ ਉਹਨਾਂ ਨੂੰ ਕੁਝ ਦੇ ਸਕਦਾ ਆਪਣੇ ਕੋਲੋਂ, ਵਸਤੂ ਪੁੱਤਰ ਸਮਝੀ ਜਾਂਦਾ ਉਹਨਾਂ ਨੂੰ, ਤੇਰੇ ਪੁੱਤਰ ਨੇ ਪਰ ਉਹ ਸੰਸਾਰ ਦੇ ਮਾਲਕ ਨੇ, ਤੂੰ ਦੱਸ ਜਿਹੜੀ ਵਸਤੂ ਜਿਹੜਾ ਪਦਾਰਥ ਗੁਰੂ ਨਾਨਕ ਸਾਹਿਬ ਲਈ ਚਾਹੀਦਾ ਉਹ ਮੇਰੇ ਕੋਲੋਂ ਆ ਕੇ ਲੈ ਜਾਇਆ ਕਰ।
ਪਰ ਉਧਰੋਂ ਗੁਰੂ ਨਾਨਕ ਸਾਹਿਬ ਕਹਿੰਦੇ ਲੋੜ ਹੀ ਕਿਸੇ ਚੀਜ਼ ਦੀ ਨਹੀਂ। ਦੌਲਤ ਖਾਂ ਕਹਿੰਦਾ ਨਾ ਵੀ ਕੋਈ ਗੱਲ ਨਹੀਂ, ਕੀ ਹੋ ਗਿਆ? ਉਹ ਕਹਿੰਦੇ ਨਹੀਂ ਹੁਣ ਨਹੀਂ ਨੌਕਰੀ ਕਰਨੀ ਤੇਰੀ ਭਾਈ, ਹੁਣ ਬਸ, ਹੁਣ ਉਹ ਜ਼ਿੰਮੇਵਾਰੀ ਸਾਂਭਣੀ ਜਿਹੜੀ ਜ਼ਿੰਮੇਵਾਰੀ ਨਿਭਾਉਣ ਆਏ ਆ, ਕਰ ਲਿਆ ਜਿੰਨਾ ਕੁ ਤੇਰੇ ਕੋਲ ਮੋਦੀ ਖਾਨੇ 'ਚ ਕੰਮ ਕਰਨਾ ਸੀ ਉਨੀ ਕਰਨਾ ਬਸ। ਸਬਰ ਤ੍ਰਿਪਤੀ, ਕਹਿੰਦੇ ਜਿਹੜੇ ਰੱਜ ਗਏ ਉਹ ਤ੍ਰਿਪਤ ਹੋ ਗਏ ਨਾ। ਆਪ ਤਿਆਗ ਬਿਨਤੀ ਕਰਹਿ ਲੇਹੋ ਪ੍ਰਭੂ ਲੜ ਲਾਏ, ਕਿਵੇਂ ਮਿਲਣਾ ਉਹਨੂੰ? ਪਹਿਲਾ ਸਵਾਲ ਜਦੋਂ ਸ਼ਬਦ ਆਰੰਭ ਕੀਤਾ ਕਿਉਂ ਮਿਲੀ ਹੈ ਹਰ ਜਾਏ, ਮੱਲ ਕਹਿੰਦੇ ਇੱਕ ਕੰਮ ਕਰ, ਆਪ ਤਿਆਗ ਆਪਾਂ ਭਾਵ ਛੱਡ ਦੇ, ਬੇਨਤੀ ਕਰਹਿ ਬੇਨਤੀ ਕਰ ਉਹਦੇ ਅੱਗੇ ਤੇ ਕੀ ਆਖ, ਲੇਹੋ ਪ੍ਰਭੂ ਲੜ ਲਾਏ, ਹੇ ਮੇਰੇ ਮਾਲਕ ਜੀਓ ਸਾਨੂੰ ਆਪਣੇ ਪੱਲੇ ਨਾਲ ਲਾ ਲਵੋ, ਸਾਨੂੰ ਤੁਹਾਡਾ

ਸ਼ਬਦ ਦੀ ਸੰਪੂਰਨਤਾ ਕੀਤੀ ਜੀ ਗੁਰੂ ਸਾਹਿਬ ਨੇ, ਜੋ ਹਰ ਕੰਤ ਮਿਲਾਈਆਂ, ਜਿਨ੍ਹਾਂ ਨੂੰ ਅਕਾਲ ਪੁਰਖ ਪਰਮੇਸ਼ਵਰ ਨੇ ਆਪਣਾ ਮਿਲਾਪ ਬਖਸ਼ ਦਿੱਤਾ। ਸੇ ਵਿਛੜ ਕਤ ਹੈ ਨਾ ਜਾਏ, ਉਹ ਕਦੇ ਵਿਛੜਦੀਆਂ ਨਹੀਂ ਜਿਨ੍ਹਾਂ ਨੂੰ ਉਹ ਆਪਣਾ ਮਿਲਾਪ ਬਖਸ਼ਦਾ। ਇੱਕ ਬਚਨ ਹੋਰ ਚੇਤਾ ਕਰੋ, ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰੋਵਨ, ਜੇ ਆਪਣੀ ਤਾਕਤ ਨਾਲ ਹੀ ਮਿਲਦਾ ਹੁੰਦਾ ਫਿਰ ਕੋਈ ਵਿਛੜ ਕੇ ਰੋਂਦਾ ਕਿਉਂ। ਬਾਰਾਂ ਮਾਹ ਦੀ ਬਾਣੀ ਵਿੱਚ ਹੀ ਗੁਰੂ ਸਾਹਿਬ ਜ਼ਿਕਰ ਕਰ ਰਹੇ, ਹਰ ਜੇਠ ਜੁੜਨ ਦਾ ਲੋੜੀ ਆ ਜੇ ਸੱਗਾ ਸਭ ਨਿਬੰਨ। ਆ ਪਾਵਨ ਬਚਨ ਜਦੋਂ ਪੜ੍ਹਦੇ ਕਹਿੰਦੇ ਆਪਣ ਲੀਆ ਜੇ ਮਿਲੈ, ਜੇ ਆਪਣੀ ਤਾਕਤ ਨਾਲ ਮਿਲਦਾ ਹੁੰਦਾ ਵਿਛੜ ਕਿਉਂ ਰੋਵਨ, ਫਿਰ ਉਹਦੇ ਤੋਂ ਵਿਛੜ ਕੇ ਕੋਈ ਰੋਂਦਾ ਕਿਉਂ। ਆਪਣੀ ਤਾਕਤ ਨਾਲ ਨਹੀਂ ਮਿਲਦਾ, ਜੋ ਹਰ ਕੰਤ ਮਿਲਾਈ ਆ, ਜਿਨ੍ਹਾਂ ਨੂੰ ਉਹ ਮਿਲਾਪ ਬਖਸ਼ੇ। ਸੇ ਵਿਛੜ ਕਤ ਹੈ ਨਾ ਜਾਏ, ਉਹ ਕਦੇ ਵਿਛੜਦੀਆਂ ਹੀ ਨਹੀਂ। ਜਾਂ ਇੱਦਾਂ ਕਹਿ ਲਓ, ਜਿਨ੍ਹਾਂ ਨੂੰ ਰੱਬ ਨੇ ਆਪਣਾ ਮਿਲਾਪ ਬਖਸ਼ਤਾ, ਉਹ ਰੱਬ ਦਾ ਦਰ ਛੱਡ ਕੇ ਕਿਸੇ ਹੋਰ ਦੂਜੀ ਥਾਂ 'ਤੇ ਨਹੀਂ ਜਾਂਦੇ। ਉਹ ਕੀ ਕਹਿੰਦੇ, ਫਰੀਦਾ ਬਾਰ ਪਰਾਇਆ ਬੈਸਣਾ, ਸਾਈ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ ਜੀਓ ਸਰੀਰੋਂ ਲੈ, ਮਾਲਕਾ ਦਰਵਾਜ਼ਾ ਨਾ ਛਡਵਾਈ ਆਪਣਾ, ਜਿੰਦ ਭਾਵੇਂ ਸਰੀਰ 'ਚੋਂ ਕੱਢ ਲਈ ਪਰ ਦਰ ਛੱਡ ਕੇ ਨਾ ਜਾਵਾਂ। ਜਿਨ੍ਹਾਂ ਨੇ ਜਿਨ੍ਹਾਂ ਨੂੰ ਮਿਲਾਪ ਮਿਲਿਆ, ਫਿਰ ਪ੍ਰਭ ਬਿਨ ਦੂਜਾ ਕੋ ਨਹੀਂ, ਰੱਬ ਤੋਂ ਬਿਨਾਂ ਦੂਜਾ ਹੈ ਹੀ ਕੋਈ ਨਹੀਂ, ਕੋਈ ਤਾਕਤ ਕੋਈ ਸਮਰੱਥਾ ਨਹੀਂ। ਇੱਥੇ ਤੇ ਬਸ ਇੱਕੋ ਹੀ ਆਵਾਜ਼ ਆਉਂਦੀ, ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀਂ ਕੋਏ, ਨਾਨਕ ਤਿਸ ਬਲਿਹਾਰ ਨੇ ਜਲ ਥਲ ਮਹੀਅਲ ਸੋਏ। ਇੱਥੇ ਇਹੀ ਆਵਾਜ਼ ਆਏਗੀ, ਉਹਦੇ ਤੋਂ ਬਿਨਾਂ ਦੂਜਾ ਕੋਈ ਨਹੀਂ ਹੈ, ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰ ਸ਼ਰਨਾਏ। ਇਸ ਕਰਕੇ ਮੈਂ ਉਸੇ ਮਾਲਕ ਦੀ ਸ਼ਰਨ ਵਿੱਚ ਅੱਸੂ ਸੁਖੀ ਵਸੰਦੀਆਂ। ਇਹ ਅੱਸੂ ਦੇ ਮਹੀਨੇ ਵਿੱਚ ਉਹ ਸੁਖੀ ਵੱਸਦੇ ਨੇ ਜਿਨ੍ਹਾਂ ਮਾਇਆ ਹਰ ਰਾਏ, ਜਿਹੜੇ ਰੱਬ ਦੀ ਰਹਿਮਤ ਦੇ ਪਾਤਰ ਬਣ ਗਏ ਉਹ ਸੁਖੀ ਨੇ। ਤੇ ਇੱਕੋ ਬੋਲ ਕਹਿ ਕੇ ਸਮਾਪਤੀ ਕਰ ਦੇਣੀ, ਰੱਬ ਦੀ ਦਇਆ ਹੀ ਸੁਖੀ ਕਰਦੀ, ਜੇ ਉਹਦੀ ਦਇਆ ਤੋਂ ਸੱਖਣਾ ਕਦੇ ਕੋਈ ਸੁਖੀ ਨਹੀਂ ਹੋਇਆ, ਕੋਈ ਜਿੰਨਾ ਮਰਜ਼ੀ ਯਤਨ ਕਰ ਲਾ। ਸਤਿਗੁਰੂ ਕਿਰਪਾ ਕਰਨ, ਮਾਲਕ ਨੇ ਜੋ ਉਪਦੇਸ਼ ਇਸ ਅੱਸੂ ਦੇ ਮਹੀਨੇ ਵਿੱਚ ਸ਼ਬਦ ਦੇ ਰਾਹੀਂ ਸਾਨੂੰ ਬਖਸ਼ਿਆ, ਗੁਰੂ ਪਾਤਸ਼ਾਹ ਦੀ ਬਖਸ਼ੀ ਮਤ ਮੁਤਾਬਕ ਰੱਬ ਜੀ ਨਾਲ ਪ੍ਰੇਮ ਬਣਾ ਕੇ ਜੁੜ ਕੇ ਰਹਿਣਾ ਆ ਜਾਏ, ਉਹਦੀ ਯਾਦ ਉਹਦਾ ਚਿੰਤਨ ਸਾਡੇ ਹਿਰਦਿਆਂ ਵਿੱਚ ਬਣਿਆ ਰਹੇ। ਮਾਲਕ ਅੱਗੇ ਅਰਦਾਸ ਕਰਦੇ ਰਿਹਾ ਕਰੋ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਸਾਡੇ ਮਨਾਂ ਦਾ ਚਾਅ ਬਣ ਜਾਏ ਉਹਦੀ ਬੰਦਗੀ 'ਚ ਜੁੜ ਕੇ ਰਹਿਣਾ, ਉਹਦੀ ਬੰਦਗੀ ਕਰਦੇ ਹਾਂ ਸਾਡੇ ਵੀ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਆਓ। ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦਿਆਂ 'ਚ ਵਸਾ ਲਈ।

0: नाय असु सुखी वसंदिया जिन्ना मया हर राय।
1: वाहिगुरु जी का खालसा,

ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾਰੋ, ਅਰਨਾਲੇ ਅਰਨਾਲੋ, ਤੂੰ ਮਨ ਮੇਰੇ ਦੂ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰਾਤ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾਰੋ ਅਰਨਾਲੇ। ਸਾਚੇ ਸਾ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।

ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਇ, ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੈ।

ਤੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਤਬੈ ਚਲਾਇਓ।

0: ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ, ਹਮੇ ਅਵਗੁਣ ਪਰੇ ਇਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖਾਈ, ਮਾਇਆ ਮੋਹ ਪਰਮ ਪੈ ਭੂਲੇ, ਸੁੱਤ ਦਾਰਾ ਸਿਉਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤਹਿ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਜੇਤਾ ਸਮੁੰਦ ਸਾਗਰ ਨੀਰ ਭਰੇ ਆ, ਤੇਤੇ ਅਵਗਣ ਹਮਾਰੇ, ਦਇਆ ਕਰਹੋ ਕਿਛ ਮਿਹਰ ਉਪਾਵੋ।

0: सहन सहज सुभाए,
1: दर्शन परसिए गुरु के।

ਜਨ ਚਾਖ ਅਕਾਣੇ ਹਰ ਹਰ ਅੰਮ੍ਰਿਤ ਮੀਠਾ ਰਾਮ।

पंचते संग टूटा कहो नानक तिन खनिए वंजा जिन

ਪਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ।

ਜਿਨ੍ਹਾਂ ਮਇਆ ਹਰ ਰਾਏ ਜੋ ਹਰ ਕੰਤ ਮਿਲਾਇਆ ਸੇ ਵਿਛੜਕਤ ਹੈ ਨਾ ਜਾਏ।

0: ਸਲੋਕ ਪੌਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦੇਵ ਸਰਾਤ ਦੋਈ ਦਾਈ ਦਾ ਆਖੇ ਲੈ ਸਗਲ ਜਗਤ ਚੰਗੀਆਂ ਬੁਰਿਆਈਆਂ ਵਾਚਾ ਤਰ ਮਹਦੂਰ ਕਰਮੀਆਂ ਭੋਇ ਆਪਣੇ ਕੇ ਨੇੜੇ ਕੈ ਦੂਰ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾ ਨਾਨਕ ਤੇ ਮੁਖਜਲੇ ਕੇਤੀ ਛੁਟੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਠਾਕੁਰ ਤੁਮ ਪਹਿਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੂ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਮਿਤ ਤੁਮੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਵੀ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦੁਰ ਸਿਮਰਿਆ ਘਰ ਨਾਉਣ ਦਿਆ ਵੈ ਤਾਏ ਸਭ ਥਾਈ ਵੇ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਵੇ ਸਹਾਏ ਦਸਾਂ ਪਾਤਸ਼ਾਹੀਆਂ ਜੀ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਈ ਦੇਖ ਕਿਆ ਨਿਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਵਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਪਵਾਏ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ। ਹਮੇ ਅਵਗੁਣ ਪਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖਖਾਹੀ। ਮਾਇਆ ਮੋਹ ਪਰਮ ਪੈ ਭੁੱਲੇ, ਸਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਜਿਤਾ ਸਮੁੰਦ ਸਾਗਰ ਨੀਰ ਭਰੇ ਆ, ਤੇਤੇ ਔਗਣ ਹਮਾਰੇ। ਦਇਆ ਕਰਹੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ, ਸੁਖ ਹੋਟਲ ਗੁਰ ਸੇਵੀਐ। ਹਹਿਨਸ ਸਹਿਜ ਸੁਭਾਏ, ਦਰਸ਼ਨ

ਸਤਨਾਮ ਵਾਹਿਗੁਰੂ ਸਾਹਿਬ ਜੀਓ।

ਆਦ ਅਸਣ ਪ੍ਰੇਮ ਉਮਾਹੜਾ ਕਿਉਂ ਮਿਲੀਏ ਹਰ ਜਾਏ।

असुन प्रेम उमाहड़ा क्यों मिलिए हर जाए।

संत सहाय प्रेम के हाँ तिनके लागा पाए।

그

Ơi, chị. Người. Người, chị.

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ

0: ਕੀਤਾ ਜਤੋ ਨਾਹੀ ਮੈਨੋ ਜੋਗ ਕੀਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਾਇਓਈ ਤਰਸ ਪਾਇਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਤਰਸ ਪਾਇਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਤੂੰ ਠਾਕੁਰ ਤੁਮ ਪਹਿ ਅਰਦਾਸ ਪਿੰਡ ਸਭ ਤੁਮ ਮਾਤ ਪਿਤਾ ਹਮ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਉਚੇ ਤੇ ਸਗਲ ਸਮਗਰੀ ਤੁਮਰੈ ਸੁਤਰ ਤਾਰ ਤੁਮ ਤੇ ਹੋਏ

ਪੰਜਾਬ ਪਿਆਰੀਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤੇ ਨਾਮ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਿਹਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ।

ਸਾਹਿਬ ਜੀ ਵੇਖੇ ਸੰਧਿਆ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋ ਦੀਵਾਨਾ ਅੰਦਰ ਸ਼ਬਦ ਕੀਰਤਨ ਸੋ ਗਰਹਿ ਰਾਜ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ।

ਨਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆ ਆਪ ਜੀਆਂ ਨੇ ਕਿਰਪਾ ਕਰਨੀ ਮਿਹਰਾਮਤ ਕਰਨੀ ਤਰਸ ਕਰਨਾ ਆਉਣ ਵਾਲਾ ਸਮਾਂ ਆਪ ਜੀਆਂ ਦੀ ਯਾਦ ਆਪ ਜੀਆਂ ਦੇ ਪ੍ਰੇਮ ਦੇ ਵਿੱਚ ਹੀ ਬਤੀਤ ਕਰਵਾਵਨਾ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਮ ਤੇਰੇ ਭਾਣੇ ਸਰਬੱਤ ਦਾ ਭਲਾ ਦੋਹਰਾ ਵਾਗਿਆ ਪਈ ਅਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਵੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਖੁਆਰ ਹੋਏ ਸਭ ਮਿਲੇਂਗੇ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਆਵੋ ਸੱਜਣਾ, ਹੁਣ ਦੇਖਾਂ ਦਰਸ਼ਨ ਤੇਰਾ ਰਾਮ, ਘਰ ਆਪਣੇ ਖੜੀ ਤੱਕਾ, ਮੈਂ ਮਨ ਚਾਉ ਘਨੇਰਾ ਰਾਮ। ਆਓ ਜੀ ਤੂੰ ਆਓ ਹਮਾਰੇ, ਹਰ ਜਸ ਸ਼ਰਵਣ ਸੁਨਾਵਣਾ, ਤੁਦੇ ਆਵਤ ਮੇਰਾ ਮੰਤਨ ਹਰਿਆ, ਹਰ ਜਸ ਤੁਮ ਸੰਗਾਵਣਾ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋ ਨਿਹਾਲ। ਸਾਜਨਾ ਸੰਤ ਆਓ ਮੇਰੇ, ਆਨੰਦਾ ਗੁਣ ਗਾਏ ਮੰਗਲ, ਕਸਮਲਾ ਨਿਤ ਜਾਹੇ ਪ੍ਰੇਰੈ, ਸੁਕਹਾਉ ਟਲ ਗੁਰ ਸੇਵੀਐ, ਆਹਿਨ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁੱਖ ਜਾਏ, ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹੋ, ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹ, ਸਿਰਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਹੈ, ਸਭਨਾ ਦਾ ਵੈ ਸਾਹੋ, ਸੱਜਣ ਸੱਚਾ ਪਾਤਸ਼ਾਹ, ਸਿਰਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਹੈ, ਸਭਨਾ ਦਾ ਵੈ ਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਦੇਹ ਅੰਧਾਰੀ ਅੰਧ, ਸੁੰਜੀ ਨਾਮ ਬਿਹੂਣੀਆ, ਨਾਨਕ ਸਫਲ ਜਨਮ, ਜੈ ਘਟ ਉੱਠਾ ਸੱਚ ਤਣੀ, ਦੇਹ ਅੰਧਾਰੀ ਅੰਧ, ਸੁੰਜੀ ਨਾਮ ਵਿਹੂਣੀਆ, ਨਾਨਕ ਸਫਲ ਜਨਮ, ਜੈ ਘਟ ਉੱਠ ਸੱਚ ਥਣੀ, ਸੰਤ ਤਿਨ ਖਨੀਏ ਵੰਜਾ, ਜਿਨ ਮੇਰਾ ਹਰ ਪ੍ਰਭ ਡੀਠਾ ਰਾਮ। ਜਨ ਚਖ ਅਗਾਣੇ ਹਰ ਹਰ ਅੰਮ੍ਰਿਤ ਮੀਠਾ ਰਾਮ, ਹਰ ਮਨਹੇ ਮੀਠਾ ਪ੍ਰਭੂ ਤੂਠਾ, ਅੰਮਿਓ ਬੂਠਾ ਸੁਖ ਪਹਿ, ਦੁਖ ਨਾਸ ਪਰਮ ਬਿਨਾਸ, ਤਨ ਤੇ ਜਪ ਜਗਦੀਸ, ਈਸ਼ ਜੈ ਜੈ। ਮੋਹ ਰਹਿਤ ਬਿਕਾਰ ਥੱਕੇ, ਪੰਚ ਤੇ ਸੰਗ ਟੁੱਟਾ, ਕਹੋ ਨਾਨਕ
तिन खनिए वंजा।

থেকে ছুটে না গুরুজি কা খালসা বাস গুরুজি কি ফতে।

ਵਾਹਿਗੁਰੂ ਜੀ ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਤੁਧਿਆ ਗਏ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਵ ਨਾ ਜਾਣੈ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ

जुगो जुग अटल दीन अर्दुनी दे मालक सर्वरे कायनात दे सांझे रहबर धन धन श्री गुरु ग्रंथ साहिब सच्चे पातशाह जी तिन्हां दी पावन और मुबारक हजूरी अंदर गुरद्वारा दुख निवारण साहिब पावन स्थाना उपर रात्रि वेले दे दीवाना अंदर जुड़मिल बैठे गुरु प्यार वाले सतगुरु जी ने अपार बख्शिश कृपा वरताई है। अपने पावन चरना कमलां पास जुड़ के बैठन दा सुभाग गुरु साहिब जी ने बख्शिया है। आओ गुरु प्यार वाले जिथे सतगुरु जी की पावन बाणी कीर्तन रूप विच सरवण करदे आं बाणी दा रस बाणी दा आनंद माण रहे सां जो लड़ीवार गुर इतिहास दियां विचारां रोजाना आप संगतां इन्हां पावन स्थानां तों सरवण करदियां हो ओ चल रहीआं लड़ीवार गुरु इतिहास दियां विचारां दे नाल सांझ पाईए। कल दे दीवाना अंदर आप संगत ने इत्थों क तक इतिहास सतगुरु जी का सरवण कीता सी कि पहाड़ी राजियां ने अपनी व्यौंथ बना ते सरहंद दे नवाब नूं चिट्ठी लिखी और अपने मंत्री नूं राजे भीम चंद ने भेजिया कि जा भाई उहनूं सद वह फौज लै के आवे ते आपां गुरु गोबिंद सिंह दा मुकाबला करिए। ਉਹ ਜੀ ਮੰਤਰੀ ਨੂੰ ਉਹਨਾਂ ਨੇ ਬੜਾ ਧਨ ਦੌਲਤ ਦੇ ਕੇ ਭੇਟਾਵਾਂ ਦੇ ਕੇ ਭੇਜਤਾ ਵਜ਼ੀਰ ਖਾਂ ਵੱਲ। ਦੂਜੇ ਪਾਸੇ ਧੰਨ ਗੁਰੂ ਕਲਗੀਧਰ ਸਾਹਿਬ ਜੀ ਬੇਖੌਫ ਮਾਲਕ ਜੀ ਆਪਣਾ ਨਿਡਰਤਾ ਦੇ ਨਾਲ ਜੀਵਨ ਸਮਾਂ ਬਸਰ ਕਰ ਰਹੇ। ਜਿਵੇਂ ਕਵੀ ਜੀ ਨੇ ਜ਼ਿਕਰ ਕੀਤਾ ਵੀ ਗੁਰੂ ਸਾਹਿਬ ਇੱਕ ਉੱਚੇ ਸਥਾਨ 'ਤੇ ਬੈਠੇ ਹੋਏ ਦੋਵੇਂ ਦਾ ਲਾਮੋ ਸਾਹਮਣੇ ਨੇ ਪਹਾੜੀ ਰਾਜਿਆਂ ਦਾ ਵੀ ਅਤੇ ਗੁਰੂ ਕਲਗੀਧਰ ਸਾਹਿਬ ਦਾ। ਪਹਾੜੀ ਰਾਜੇ ਨੇ ਦੂਰਬੀਨ ਲਾ ਕੇ ਅਤੇ ਗੁਰੂ ਕਲਗੀਧਰ ਸਾਹਿਬ ਨੂੰ ਬੈਠੇ ਵੇਖਿਆ ਵੀ ਸਤਿਗੁਰੂ ਸਭਾ ਦੇ ਵਿੱਚ ਬੈਠੇ ਹੋਏ। ਜਦੋਂ ਵੇਖਿਆ ਤਾਂ ਇਹਨਾਂ ਦੇ ਕੋਲ ਇੱਕ ਤੁਰਕ ਖੜੋਤਾ ਜਿਹੜਾ ਆਪਣੇ ਆਪ ਨੂੰ ਬਹੁਤ ਵੱਡਾ ਤੋਪਚੀ ਦੱਸਦਾ ਹੈ। ਉਹ ਕਹਿੰਦਾ ਵੀ ਆਪਾਂ ਨੂੰ ਤਾਂ ਗੁਰੂ ਸਾਹਿਬ ਨੂੰ ਮਾਰਨਾ ਹੀ ਬੜਾ ਸੁਖਾਲਾ ਵੀ ਮੈਂ ਤੋਪ ਦਾ ਗੋਲਾ ਚਲਾਵਾਂ ਅਤੇ ਉਹ ਗੋਲਾ ਜਦੋਂ ਚੱਲਣਾ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਾਂ ਉਹਨਾਂ ਦੇ ਪਲੰਘ ਉੱਤੇ ਬੈਠੇ ਹੋਏ ਹੈ ਨਾ ਪਲੰਘ ਸਮੇਤ ਹੀ ਆਪਾਂ ਤੋਪ ਦਾ ਗੋਲਾ ਜਿਹੜਾ ਮਾਰ ਕੇ ਉਹ ਗੁਰੂ ਗੋਬਿੰਦ ਸਿੰਘ ਨੂੰ ਆਪਾਂ ਜੋ ਉਹਨੇ ਵਰਤ ਸ਼ਬਦ ਵਰਤੇ ਜੀ ਵੀ ਉਡਾ ਦੇਣਾ ਆਪਾਂ ਗੋਲੇ ਦੇ ਨਾਲ। ਰਾਜਾ ਬੜਾ ਖੁਸ਼ ਹੋਇਆ ਭੀਮ ਚੰਦ। ਉਹ ਕਹਿੰਦਾ ਜੇ ਤੂੰ ਇਹ ਕੰਮ ਕਰਦੇ ਨਾ ਮੈਂ ਤੈਨੂੰ ਇਨਾਮ ਦਿਆਂਗਾ 5000 ਮੈਂ ਇਕੱਲਾ ਤੈਨੂੰ 5000 ਦਿਆਂਗਾ ਫਿਰ ਇੱਕ ਪਿੰਡ ਵੀ ਦਿਆਂਗਾ ਉਹਦੀ ਸਾਰੀ ਜ਼ਾਗੀਰ ਜੋ ਵੀ ਹੋਏਗਾ ਨਾ ਸਾਰਾ ਕੁਛ ਤੇਰਾ ਫਿਰ ਬਾਕੀ ਜਿਹੜਾ ਭੂਪ ਚੰਦ ਹੰਡੂਰੀਆ ਹੈ ਨਾ ਭੂਪ ਚੰਦ ਹੰਡੂਰੀਆ ਵੀ ਅੱਗੋਂ ਕਹਿੰਦਾ ਤੂੰ ਇਹ ਕੰਮ ਕਰ ਤੈਨੂੰ ਸਾਰੇ ਪਹਾੜੀ ਰਾਜੇ ਅਸੀਂ ਸਿਰੋਂ ਪਾਓ ਦਿਆਂਗੇ ਇਨਾਮ ਵੀ ਦਿਆਂਗੇ। ਉਹ ਕਹਿੰਦਾ ਠੀਕ ਹੈ ਫਿਰ ਕਹਿੰਦਾ ਇੱਦਾਂ ਕਰ ਭਾਈ ਤੈਨੂੰ ਜਿਹੜੀ ਤੋਪ ਪਸੰਦ ਹੈ ਤੂੰ ਲੈ ਆ ਜਿੰਨਾ ਬਾਰੂਦ ਚਾਹੀਦਾ ਉਨਾ ਬਾਰੂਦ ਲੈ ਆ। ਇਹਨੇ ਕਹਿਤਾ ਕਹਿੰਦਾ ਵੀ ਅੱਜ ਤੁਸੀਂ ਇੱਦਾਂ ਕਰੋ ਵੀ ਅੱਜ ਆਪਾਂ ਸਾਰੀ ਤਿਆਰੀ ਕਰ ਲੈਂਦੇ ਹਾਂ ਵੀ ਕੱਲ੍ਹ ਨੂੰ ਵੀ ਇਸ ਸਮੇਂ ਗੁਰੂ ਸਾਹਿਬ ਇੱਥੇ ਆ ਕੇ ਬੈਠਣਗੇ ਅਤੇ ਫਿਰ ਆਪਾਂ ਤੋਪ ਚਲਾ ਦਾਂਗੇ ਆਪਾਂ ਤਿਆਰੀ ਕਰਕੇ ਰੱਖਦੇ ਹਾਂ।
ਕਹਿੰਦੇ ਠੀਕ ਹੈ। ਸਤਿਗੁਰੂ ਪਾਤਸ਼ਾਹ ਨੇ ਸੋਦਰ ਦੇ ਦੀਵਾਨਾਂ ਦੀ ਸਮਾਪਤੀ ਕੀਤੀ ਹੈ ਨਾ, ਗੁਰੂ ਸਾਹਿਬ ਉੱਥੋਂ ਉੱਠ ਕੇ ਪ੍ਰਸ਼ਾਦਾ ਭੋਜਨ ਛਕਦੇ ਨੇ। ਇਹਨਾਂ ਨੇ ਰਾਤ ਭਰ ਸਾਰੀ ਤਿਆਰੀ ਕੀਤੀ ਜੀ, ਤੋਪ ਲਿਆਂਦੀ, ਤੋਪ ਵਿੱਚ ਬਾਰੂਦ ਭਰ ਕੇ ਰੱਖ ਲਿਆ ਵੀ ਸਵੇਰੇ ਬਸ ਪਲੀਤਾ ਹੀ ਤਿਖਾਉਣਾ ਅਤੇ ਗੋਲਾ ਚਲਾ ਦੇਣਾ, ਨਿਸ਼ਾਨਾ ਤੱਕ ਵਿੰਨ ਕੇ ਰੱਖ ਲਿਆ ਵੀ ਸਵੇਰੇ ਨਿਸ਼ਾਨਾ ਵੀ ਵਿੰਨਣਾ ਨਾ ਪਵੇ। ਗੁਰੂ ਸਾਹਿਬ ਨੇ, ਗੁਰੂ ਕਿਆਂ ਸਿੱਖਾਂ ਨੇ ਆਰਾਮ ਦੇ ਨਾਲ ਸਰੀਰਕ ਆਰਾਮ ਕਰਦਿਆਂ ਰਾਤ ਬਸਰ ਕੀਤੀ। ਇਹਨਾਂ ਨੇ ਉੱਥੇ ਆਪਣਾ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਵੀ ਆਪਾਂ ਸਵੇਰੇ ਗੁਰੂ ਸਾਹਿਬ ਨੂੰ ਮੌਤ ਦੇ ਘਾਟ ਉਤਾਰ ਦੇਣਾ। ਪ੍ਰਾਤ ਹੋਈ, ਦਿਨ ਚੜ੍ਹਿਆ, ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ ਗੁਰੂ ਸਾਹਿਬ ਨੇ, ਗੁਰੂ ਕਿਆਂ ਸਿੱਖਾਂ ਨੇ, ਹੈ ਨਾ। ਅਤੇ ਸਤਿਗੁਰੂ ਪਾਤਸ਼ਾਹ ਨੇ ਨਾ ਜਦੋਂ ਦੀਵਾਨਾਂ ਦੀ ਸਮਾਪਤੀ ਕੀਤੀ ਅਤੇ ਗੁਰੂ ਸਾਹਿਬ ਨੇ ਤਿਆਰ ਹੋਏ ਸਿੰਘਾਂ ਨੂੰ ਵਰਜਤਾ, ਕਹਿੰਦੇ ਵੀ ਤੁਸੀਂ ਧੀਰਜ ਰੱਖੋ, ਧੀਰਜ ਧਾਰਨ ਕਰੋ। ਇੱਥੋਂ ਤੱਕ ਇਤਿਹਾਸ ਆਪਾਂ ਕੱਲ੍ਹ ਦੇ ਦੀਵਾਨਾਂ 'ਚ ਸਾਂਝਾ ਕੀਤਾ ਸੀ। ਆਓ ਅਗਾਂਹ ਹੁਣ ਗੁਰੂ ਸਾਹਿਬ ਕਿਹੜੇ ਬਚਨ ਆਪਣੀ ਰਚਨਾ ਤੋਂ ਆਖਦੇ ਨੇ ਗੁਰੂ ਪਾਤਸ਼ਾਹ ਆਪਣੇ ਸਿੱਖਾਂ ਨੂੰ। ਅਤੇ ਜਿਹੜੀ ਪਹਾੜੀ ਰਾਜੇ ਵਿਉਂਤ ਬਣਾਈ ਫਿਰਦੇ ਨੇ, ਉਹ ਵਿਉਂਤ ਉਹਨਾਂ ਦੀ ਕਿੰਨੀ ਕੁ ਕਾਮਯਾਬ ਹੁੰਦੀ? ਜੇ ਕਾਮਯਾਬ ਹੁੰਦੀ ਹੈ ਤਾਂ ਉਹਦਾ ਨਤੀਜਾ ਕੀ ਨਿਕਲਦਾ ਹੈ? ਅਤੇ ਜਾਂ ਇੱਧਰੋਂ ਗੁਰੂ ਕਲਗੀਧਰ ਸਾਹਿਬ ਫਿਰ ਕੀ ਕੌਤਕ ਵਰਤਾਉਂਦੇ ਨੇ? ਆਓ ਇਤਿਹਾਸ ਦੇ ਅਗਲੇਰੇ ਪੰਨਿਆਂ ਨੂੰ ਆਪਾਂ ਵਿਚਾਰਨ ਦਾ ਯਤਨ ਕਰੀਏ। ਵਿਚਾਰਨ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਸਾਹਿਬ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ, ਸਤਿਗੁਰੂ ਆਪ ਰਸਨਾ 'ਤੇ ਵਰਤ ਕੇ ਪਵਨ ਇਤਿਹਾਸ ਗੁਰਬਾਣੀ ਦੀ ਵਿਚਾਰ ਸਾਹਿਬ ਆਪ ਕਰਵਾ ਲੈਣ, ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਭਾਈ ਸੰਤੋਖ ਸਿੰਘ ਜੀ ਚੂੜਾਮਨੀ ਰਚੇਤਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਉਹਨਾਂ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ। ਲੜੀ ਨੂੰ ਜੋੜਦਿਆਂ ਕਵੀ ਜੀ ਨੇ ਜ਼ਿਕਰ ਕੀਤਾ, ਕਹਿੰਦੇ ਵੀ ਜਦੋਂ ਗੁਰੂ ਕਿਆਂ ਸਿੱਖਾਂ ਨੇ ਸਾਰੀ ਤਿਆਰੀ ਕਰ ਲਈ ਨਾ ਵੀ ਹੁਣ ਜੰਗ ਦੇ ਮੈਦਾਨ 'ਚ ਜਾਣਾ ਅਤੇ ਪਹਾੜੀ ਰਾਜਿਆਂ ਨਾਲ ਜੂਝਣਾ, ਉਹਨਾਂ ਦੀ ਸੈਨਾ ਨਾਲ ਜੂਝਣਾ, ਸਤਿਗੁਰੂ ਨੇ ਉਹਨਾਂ ਨੂੰ ਰੁਕਣ ਵਾਸਤੇ ਕਿਹਾ ਅਤੇ ਮਾਲਕ ਨੇ ਨਾਲ ਇਹ ਵਚਨ ਕੀਤੇ ਵੀ ਤੁਹਾਡੇ ਦੋਖੀ ਬਹੁਤ ਨੇ ਜਗਤ ਦੇ ਵਿੱਚ, ਅਤੇ ਉਹ ਜਿੰਨੇ ਵੀ ਦੋਖੀ ਨੇ ਨਾ ਉਹਨਾਂ ਸਾਰਿਆਂ ਨੂੰ ਆਪਾਂ ਹੌਲੀ ਹੌਲੀ ਮਾਰਾਂਗੇ। ਮਾਰਨੇ ਸਾਰੇ ਨੇ ਪਰ ਮਾਰਨੇ ਹੌਲੀ ਹੌਲੀ ਨੇ। ਇੰਨੀ ਗੱਲ ਕਹਿ ਕੇ ਮਾਲਕ ਨੇ ਉਹਨਾਂ ਸਿੱਖਾਂ ਨੂੰ ਕਹਿਤਾ, ਕਹਿੰਦੇ ਵੀ ਅੱਜ ਟਿਕ ਜਾਓ ਭਾਈ, ਟਿਕੇ ਰਹੋ, ਅੱਜ ਆਪਣੇ ਆਪਣੇ ਅਸਥਾਨਾਂ 'ਤੇ ਜਿੱਥੇ ਜਿੱਥੇ ਤੁਹਾਡਾ ਟਿਕਾਣਾ ਉੱਥੇ ਟਿਕੇ ਰਹੋ, ਅੱਜ ਜੰਗ ਦੇ ਮੈਦਾਨ 'ਚ ਨਹੀਂ ਜਾਣਾ, ਥਿਰ ਰਹੋ, ਆਪਣੇ ਡੇਰਿਆਂ ਦੇ ਵਿੱਚ ਟਿਕੋ। ਹੁਣ ਸਤਿਗੁਰੂ ਦਾ ਹੁਕਮ ਹੈ, ਮਾਲਕ ਪਾਤਸ਼ਾਹ ਨੇ ਨਾਲ ਇਹ ਕਹਿਤਾ, ਕਹਿੰਦੇ ਭਾਈ ਜਿਹੜੇ ਦੁਸ਼ਟ ਦੁਸ਼ਮਣ ਨੇ ਨਾ ਉਹਨਾਂ ਨੂੰ ਆਪਣੇ ਕਾਲ ਦੇ ਹੋਰ ਨੇੜੇ ਹੋਣ ਦਿਓ, ਆਪਣੀ ਮੌਤ ਦੇ ਨੇੜੇ ਹੋਣ ਦਿਓ, ਵੀ ਅੱਜ ਜਾਣਾ ਨਹੀਂ, ਤੁਸੀਂ ਆਪਣੇ ਟਿਕਾਣਿਆਂ 'ਤੇ ਟਿਕੋ, ਆਪਣੇ ਡੇਰਿਆਂ ਵਿੱਚ ਆਪਣੇ ਆਸਣ ਰੱਖੋ, ਅਤੇ ਜਿਹੜੇ ਦੁਸ਼ਮਣ ਨੇ ਵੈਰੀ ਨੇ ਉਹਨਾਂ ਨੂੰ ਆਪਣੀ ਮੌਤ ਦੇ ਹੋਰ ਨਜ਼ਦੀਕ ਹੋ ਲੈਵਣ ਦਿਓ।
1: ਇਸ ਦਿਨ ਪੀ ਗੁਰ ਸਿੰਘ ਟਿਕਾਏ ਨਹੀਂ ਲਰਨ ਕੇ ਹੇਤ ਪਠਾਏ।
0: ਸਤਿਗੁਰੂ ਜੀ ਨੇ ਉਹ ਦਿਨ ਵੀ ਸਿੰਘ ਜਿਹੜੇ ਉਹਨਾਂ ਨੂੰ ਟਿਕਾ ਕੇ ਰੱਖਿਆ, ਕਹਿੰਦੇ ਵੀ ਜੰਗ ਕਰਨ ਨਹੀਂ ਜਾਣਾ। ਗੁਰੂ ਕੇ ਸਿੱਖਾਂ ਨੇ ਸਤਿਗੁਰੂ ਦੇ ਹੁਕਮ ਨੂੰ ਮੰਨਿਆ, ਮਾਲਕ ਪਾਤਸ਼ਾਹ ਨੇ ਲੜਨ ਦੇ ਵਾਸਤੇ ਜੰਗ ਦਾ ਮੈਦਾਨ ਘਮਸਾਨ ਮਚਾਉਣ ਵਾਸਤੇ ਗੁਰੂ ਕਿਆਂ ਸਿੱਖਾਂ ਨੂੰ ਨਾ

0: ਉੱਥੇ ਜੀ ਫਿਰ ਨਾ ਦੇਗ ਵਰਤਾਈ ਗਈ ਸਾਰਿਆਂ ਨੂੰ, ਪ੍ਰਸ਼ਾਦਾ ਭੋਜਨ ਵਰਤਾਇਆ ਗਿਆ, ਸਾਰੇ ਤ੍ਰਿਪਤ ਹੋਏ ਛੱਕ ਕੇ ਉੱਥੇ, ਤ੍ਰਿਪਤ ਪਏ ਤਬ ਖਾਏ ਅਸਨ, ਅਸਨ ਮਤਲਬ ਭੋਜਨ, ਹੁਣ ਜਦੋਂ ਅਸਨ ਖਾਧਾ ਪ੍ਰਸ਼ਾਦਾ ਛਕਿਆ ਤੇ ਪ੍ਰਸ਼ਾਦਾ ਛੱਕ ਕੇ ਫਿਰ ਤ੍ਰਿਪਤ ਹੁੰਦੇ ਹਨ।
1: ਕਰਿਓ ਦੁਪਹਿਰੇ ਵਿਖੇ ਆਰਾਮ, ਪੌਡੇ ਪ੍ਰਭ ਭਰਿਅੰਕਰ ਅਵੇ ਆਰਾਮ।
0: ਦੁਪਹਿਰਾ ਹੋ ਗਿਆ ਜੀ, ਅਤੇ ਦੁਪਹਿਰਾ ਜਦੋਂ ਹੋਇਆ ਨਾ, ਫਿਰ ਸਤਿਗੁਰੂ ਪਾਤਸ਼ਾਹ ਨੇ ਕੁਝ ਚਿਰ ਸਰੀਰਕ ਆਰਾਮ ਕੀਤਾ ਨਾ, ਦੁਪਹਿਰ ਦੇ ਵੇਲੇ ਸਰੀਰਕ ਆਰਾਮ ਕਰਦੇ, ਅਤੇ ਜਦੋਂ ਸਰੀਰਕ ਆਰਾਮ ਕੀਤਾ ਸਤਿਗੁਰੂ ਪਾਤਸ਼ਾਹ ਜੀ ਨੇ, ਅਤੇ ਹੁਣ ਦੁਪਹਿਰਾ ਢਲਣ ਲੱਗ ਪਿਆ, ਉਹੀ ਵੇਲਾ ਹੋ ਗਿਆ ਜਿਹੜੇ ਵੇਲੇ ਗੁਰੂ ਸਾਹਿਬ ਨੇ ਇੱਕ ਦਿਨ ਪਹਿਲਾਂ ਸਭਾ ਸਜਾਈ ਨਾ, ਜਾ ਕੇ ਉੱਥੇ ਪਹਿਲਾਂ ਮਾਲਕ ਪਾਤਸ਼ਾਹ ਨੇ ਆਪਣੇ ਕੇਸਾਂ 'ਚ ਕੰਘਾ ਕੀਤਾ, ਕੰਘਾ ਕਰਕੇ ਦਸਤਾਰ ਸਜਾਈ ਨਾ, ਸਾਰੀ ਤਿਆਰੀ ਗੁਰੂ ਸਾਹਿਬ ਨੇ ਕੀਤੀ, ਉਹੀ ਸਮਾਂ ਹੋ ਗਿਆ ਮਾਲਕ ਪਾਤਸ਼ਾਹ ਆਪਣੀ ਸਰੀਰਕ ਆਰਾਮ ਨੂੰ ਨਾ ਜਦੋਂ ਤਿਆਗਦੇ ਹਨ।
1: ਫਰਸ ਪਰਿਅੰਕ ਦਸਾਏ ਬੈਠੇ ਜਾਏ ਭਇਓ ਮਨ ਭਾਏ।
0: ਸਤਿਗੁਰੂ ਪਾਤਸ਼ਾਹ ਉਸੇ ਅਸਥਾਨ 'ਤੇ ਚਲੇ ਗਏ, ਜਦੋਂ ਉਸੇ ਅਸਥਾਨ 'ਤੇ ਪਹੁੰਚੇ ਮਾਲਕ ਨੇ ਉਵੇਂ ਹੀ ਆਸਣ ਸਾਰਾ ਤਿਆਰ ਕਰਵਾ ਲਿਆ, ਕਹਿੰਦੇ ਲਾਓ ਭਾਈ ਆਸਣ ਲਾਓ। ਉਹਨਾਂ ਨੇ ਇਹ ਕਿਹਾ ਨਾ ਵੀ ਸਤਿਗੁਰੂ ਨੇ ਕੱਲ੍ਹ ਨੂੰ ਵੀ ਇੱਥੇ ਹੀ ਬਹਿਣਾ, ਆਪਾਂ ਤੋਪ ਦਾ ਗੋਲਾ ਚਲਾਉਣਾ। ਹੁਣ ਮਾਲਕ ਪਾਤਸ਼ਾਹ ਨੇ ਵਿਉਂਤਬੰਦੀ ਵੇਖੋ ਵੀ ਉਹਨਾਂ ਦੇ ਨਾ, ਗੁਰੂ ਸਾਹਿਬ ਨੇ ਬੜੀ ਜਿਵੇਂ ਮਾਲਕ ਪਾਤਸ਼ਾਹ ਜੰਗ ਦੇ ਮੈਦਾਨ ਵਿੱਚ ਵੀ ਜਦੋਂ ਕਿਸੇ ਦੇ ਸਾਹਮਣੇ ਹੁੰਦੇ ਨਾ, ਆਪਾਂ ਪੜ੍ਹਦੇ ਹਾਂ ਜਦੋਂ ਪੈਂਡੇ ਖਾਨ ਨਾਲ ਗੁਰੂ ਸਾਹਿਬ ਨੇ ਮੁਕਾਬਲਾ ਕੀਤਾ, ਸਤਿਗੁਰੂ ਨੇ ਉਹਨੂੰ ਮੌਕਾ ਦਿੱਤਾ, ਕਹਿੰਦੇ ਭਾਈ ਤੂੰ ਪਹਿਲਾਂ ਵਾਰ ਕਰ, ਮੁੜ ਕੇ ਇਹ ਨਾ ਆਖੀ ਵੀ ਮੇਰੇ ਹੀ ਤਾਂ ਮਨ ਦੇ ਵਿੱਚ ਹੀ ਰਹਿ ਗਈ, ਮੈਨੂੰ ਤਾਂ ਮੌਕਾ ਹੀ ਨਹੀਂ ਦਿੱਤਾ। ਧੰਨ ਗੁਰੂ ਕਲਗੀਧਰ ਸਾਹਿਬ ਜੀ ਦਾ ਅੱਜ ਫਿਰ ਉੱਥੇ ਆਸਣ ਲਾਉਣ ਦਾ ਜਿਹੜਾ ਕਾਰਨ ਸੀ ਉਹ ਇਹ ਸੀ ਵੀ ਇਹਨਾਂ ਦੀ ਕੋਈ ਮਨ 'ਚ ਰਹਿ ਨਾ ਜਾਏ ਵੀ ਕੱਲ੍ਹ ਨੂੰ ਇਹ ਨਾ ਕਹਿਣ ਵੀ ਸਾਡੇ ਤਾਂ ਸਾਹਮਣੇ ਗੁਰੂ ਸਾਹਿਬ ਆਏ ਨਹੀਂ, ਅਸੀਂ ਤਾਂ ਤੋਪ ਤਿਆਰ ਕੀਤੀ ਸੀ ਵੀ ਸਤਿਗੁਰੂ ਤਾਂ ਅੱਜ ਆਏ ਕੋਈ ਨਹੀਂ। ਮਾਲਕ ਪਾਤਸ਼ਾਹ ਜੀ ਨੇ ਉੱਥੇ ਸੋਹਣਾ ਫਰਸ਼ ਜਿਹੜਾ ਵਿਛਵਾਇਆ ਅਤੇ ਗੁਰੂ ਪਾਤਸ਼ਾਹ ਜੀ ਉਸ ਉੱਚੇ ਅਸਥਾਨ 'ਤੇ ਜਾ ਕੇ ਆਪ ਨਾ ਆਪਣੇ ਮਨ ਦੇ ਵਿੱਚ ਵਿਚਾਰ ਲੈ ਕੇ ਉਸੇ ਤਰ੍ਹਾਂ ਗੁਰੂ ਸਾਹਿਬ ਉਸ ਆਸਣ ਦੇ ਉੱਤੇ ਜਾ ਕੇ ਬੈਠ ਜਾਂਦੇ ਹਨ।
1: ਸਤ ਸੁਣ ਕੇ ਤਤ ਸ਼ਨੇ ਕੇ ਆਇਓ, ਸਕਲ ਭੇਬ ਤਿਨ ਪਾਖ ਸੁਣਾਇਓ।
0: ਇੱਕ ਨਾ ਸਿੱਖ ਆਇਆ ਗੁਰੂ ਸਾਹਿਬ ਕੋਲ, ਉਹਨੂੰ ਪਤਾ ਲੱਗ ਗਿਆ ਵੀ ਇਹ ਤਾਂ ਉੱਧਰ ਭਾਈ ਤੋਪ ਚਲਾਉਣ ਦੀ ਤਿਆਰੀ ਕਰੀ ਬੈਠੇ ਨੇ ਪਹਾੜੀ ਰਾਜੇ, ਉਹਨਾਂ ਨੇ ਗੁਰੂ ਸਾਹਿਬ ਉੱਤੇ ਤੋਪ ਦਾ ਗੋਲਾ ਚਲਾਉਣਾ। ਉਹਨੇ ਆ ਕੇ ਜੀ ਗੁਰੂ ਸਾਹਿਬ ਨੂੰ ਦੱਸਤਾ, ਤਤ ਸ਼ਿਨ ਬੜੀ ਕਾਹਲੀ ਦੇ ਨਾਲ ਆਇਆ ਉਹ, ਉਹਨੇ ਆ ਕੇ ਸਾਰਾ ਭੇਤ ਦੱਸਤਾ, ਸਾਰਾ ਭੇਤ ਵੀ ਸਤਿਗੁਰੂ ਜੀ ਜਿੱਥੇ ਤੁਸੀਂ ਬੈਠੇ ਹੋ ਇਸ ਥਾਂ ਨੂੰ ਉਹ ਆਪਣੇ ਨਿਸ਼ਾਨੇ 'ਤੇ ਰੱਖੀ ਬੈਠੇ ਨੇ, ਤੋਪ ਉਹਨਾਂ ਨੇ ਤਿਆਰ ਕੀਤੀ ਹੋਈ ਹੈ, ਬਾਰੂਦ ਉਹਦੇ 'ਚ ਭਰਿਆ ਹੋਇਆ, ਉਹਨਾਂ ਨੇ ਤੁਹਾਡੇ ਉੱਤੇ ਗੋਲਾ ਦਾਗਣਾ। ਉਹਨੇ ਸਾਰਾ ਭੇਤ ਜਦੋਂ ਸਤਿਗੁਰੂ ਜੀ ਨੂੰ ਦੱਸਿਆ, ਖੈ
1: ਰੱਬ ਜੀ ਇਹਾਂ ਨਾ ਬੈਠਣ ਕਰੀਐ, ਤੋਰਨ ਹੀ ਥਲ ਅਨੰਤ ਸੇ ਧਰੀਐ।
0: ਹੁਣ ਸਤਿਗੁਰੂ ਨੇ ਆਪਣੀ ਵਿਉਂਤਬੰਦੀ ਕੀਤੀ ਹੋਈ ਹੈ, ਹੁਣ ਸਿੱਖ ਜਿਹੜਾ ਆ ਕੇ ਦੱਸਣ ਵਾਲਾ ਉਹ ਨਹੀਂ ਜਾਣਦਾ ਵੀ ਗੁਰੂ ਸਾਹਿਬ ਕੀ ਵਿਉਂਤ ਬਣਾਈ ਬੈਠੇ ਨੇ ਨਾ। ਉਹਨੇ ਮਾਲਕ ਨੂੰ ਕਿਹਾ, ਕਹਿੰਦਾ ਜੀ ਉਹ ਉਹਨਾਂ ਨੇ ਇੱਦਾਂ ਤਿਆਰੀ ਕੀਤੀ ਹੋਈ ਅਤੇ ਤੁਸੀਂ ਇੱਥੇ ਨਾ ਬੈਠੋ, ਤੁਸੀਂ ਕਿਸੇ ਦੂਜੀ ਥਾਂ ਨੂੰ ਸਵਾਰ ਕੇ ਅਤੇ ਉਸ ਥਾਂ 'ਤੇ ਆਪਣਾ ਡੇਰਾ ਕਰਵਾ ਲਓ, ਵੀ ਇੱਥੋਂ ਆਪ ਜੀ ਹੁਣ ਉੱਠ ਜਾਵੋ ਵੀ ਇਸ ਥਾਂ ਦਾ ਉਹਨਾਂ ਨੇ ਨਿਸ਼ਾਨਾ ਬਿੰਨਿਆ ਹੋਇਆ।

0: ਵੀ ਸਤਿਗੁਰੂ ਜੀ ਇੱਕ ਭੈੜੇ ਦੁਸ਼ਟ ਨੇ ਨਾ 5000 ਰੁਪਈਆ ਲਿਆ ਹੋਇਆ ਹੈ, 5000 ਉਹਨੇ ਇਨਾਮ ਲਿਆ ਹੋਇਆ ਅਤੇ ਉਹ ਤੋਪ ਤਿਆਰ ਕਰੀ ਬੈਠਾ ਹੈ ਤੁਹਾਡੇ ਉੱਤੇ ਤੋਪ ਦਾ ਗੋਲਾ ਦਾਗਣ ਵਾਸਤੇ, ਤੁਹਾਡੇ ਵੱਲ ਤੋਪ ਚਲਾਉਣ ਦੇ ਲਈ ਉਹਨੂੰ 5000 ਰੁਪਈਆ ਰਾਜੇ ਭੀਮ ਚੰਦ ਨੇ ਇਨਾਮ ਵਜੋਂ ਦਿੱਤਾ ਹੋਇਆ ਅਤੇ ਉਹ ਆਪਣੀ ਤੋਪ ਤਿਆਰ ਕਰਕੇ ਬੈਠਾ ਹੈ।
1: ਛਛਤ ਬਨਾਵਤ ਦਿਨ ਮਹਿ ਰਹਿਓ, ਰਾਬਰ ਹਤਨ ਹੇਤ ਚਿਤ ਚਹਿਓ।
0: ਸਤਿਗੁਰੂ ਜੀ ਸਵੇਰ ਤੋਂ ਲੈ ਕੇ ਅਤੇ ਹੁਣ ਤੱਕ ਉਹ ਨਿਸ਼ਾਨਾ ਹੀ ਬਣਾ ਰਿਹਾ ਸੀ। ਰਾਤ ਪਹਿਲਾਂ ਸਾਰੀ ਬਰੂਦ ਤਿਆਰ ਕੀਤਾ ਨਾ, ਤੋਪ ਤਿਆਰ ਕੀਤੀ, ਫਿਰ ਸਵੇਰ ਤੋਂ ਲੈ ਕੇ, ਕਿਉਂਕਿ ਦੁਪਹਿਰਾ ਢਲਣ ਤੋਂ ਬਾਅਦ 'ਚ ਗੁਰੂ ਸਾਹਿਬ ਉੱਥੇ ਗਏ ਅਤੇ ਉਹ ਦੁਪਹਿਰਾ ਢਲਣ ਤੋਂ ਪਹਿਲਾਂ ਉਹ ਸਾਰਾ ਦਿਨ ਸਤਿਗੁਰੂ ਜੀ ਉਹਨੇ ਨਿਸ਼ਾਨਾ ਹੀ ਬਣਾਇਆ ਹੈ, ਨਿਸ਼ਾਨਾ ਹੀ ਬਣਿਆ, ਉਹ ਸਵੇਰ ਦਾ ਲੱਗਾ ਹੋਇਆ, ਇਸ ਥਾਂ ਦਾ ਨਿਸ਼ਾਨਾ ਮਿੱਥ ਕੇ ਬੈਠਾ ਹੋਇਆ। ਅਤੇ ਮਾਲਕ ਜੀ ਉਹਨੇ ਨਾ ਹੁਣ ਆਪ ਜੀ ਨੂੰ ਹਤਣ ਦੀ, ਆਪ ਜੀ ਨੂੰ ਗੋਲੇ ਦਾ ਨਿਸ਼ਾਨਾ ਬਣਾ ਕੇ ਅਤੇ ਆਪ ਜੀ ਨੂੰ ਮਾਰਨ ਦੀ ਇੱਛਾ ਧਾਰੀ ਹੋਈ ਆ ਉਹਨੇ, ਵੀ ਅੱਜ ਗੁਰੂ ਸਾਹਿਬ ਨੂੰ ਅਸੀਂ ਮੌਤ ਦੇ ਘਾਟ ਉਤਾਰ ਦੇਣਾ। ਜਦੋਂ ਗੋਲਾ ਦਾਗਣਾ ਗੁਰੂ ਸਾਹਿਬ ਵੱਲ, ਇਸ ਗੋਲੇ ਨੇ ਜਾ ਕੇ ਗੁਰੂ ਸਾਹਿਬ ਉੱਤੇ ਡਿੱਗਣਾ ਅਤੇ ਗੁਰੂ ਪਾਤਸ਼ਾਹ ਜੀ ਨੂੰ ਅਸੀਂ ਮੌਤ ਦੇ ਘਾਟ ਉਤਾਰ ਦੇਣਾ। ਉਹ ਇਹ ਵਿਚਾਰ ਗੁਰੂ ਸਾਹਿਬ ਜੀ ਦੁਸ਼ਟ ਧਾਰਨ ਕਰੀ ਬੈਠਾ ਹੈ।
1: ਦਾਗਾ ਸਭਨ ਇਮਰਚਿਉ ਬਨਾਏ, ਔਚਕ ਗੌਰਾ ਹਿਤੇ ਟਕਾਏ।
0: ਇੱਦਾਂ ਸਤਿਗੁਰੂ ਉਹਨਾਂ ਸਾਰਿਆਂ ਨੇ ਤੁਹਾਡੇ ਖਿਲਾਫ ਨਾ ਦਗਾ ਰਚਿਆ ਹੋਇਆ, ਸਾਰਾ ਫਰੇਬ ਰਚਿਆ ਹੋਇਆ ਉਹਨਾਂ ਨੇ, ਅਤੇ ਉਹ ਹੁਣ ਗੋਲੇ ਦੇ ਨਾਲ ਤੁਹਾਨੂੰ ਮਾਰਨਾ ਚਾਹੁੰਦੇ।

0: ਹੈ।
1: ਗੁਰੂ ਸਾਹਿਬ ਜੀ ਬੇਖੌਫ ਨੇ, ਸਤਿਗੁਰੂ ਕਹਿੰਦੇ ਵੀ ਅਸੀਂ ਤੇਰੀ ਗੱਲ ਸੁਣ ਲਈ ਭਾਈ, ਉਹਨਾਂ ਨੇ ਹੋ ਸਕਦਾ ਨਾ ਤੂੰ ਜੋ ਕਹਿ ਰਹੇ ਹਾਂ ਬਾਕੀ ਸੱਚ ਵੀ ਹੋਵੇ, ਵੀ ਇਹਦੇ 'ਚ ਝੂਠ ਕੋਈ ਨਹੀਂ, ਵੀ ਉਹ ਤੋਪ ਤਿਆਰ ਕਰੀ ਬੈਠੇ ਨੇ, ਉਹ ਗੋਲਾ ਦਾਗਣ ਨੂੰ ਤਿਆਰ ਹੋਏ ਬੈਠੇ ਨੇ, ਸਾਡੇ ਉੱਤੇ ਉਹਨਾਂ ਨੇ ਗੋਲਾ ਸੁੱਟਣਾ। ਕਹਿੰਦੇ ਵੀ ਅਸੀਂ ਹੁਣ ਡਰ ਧਾਰਨ ਕਰ ਲਈਏ, ਵੀ ਤੇਰੀ ਗੱਲ ਸੁਣ ਕੇ ਹੁਣ ਅਸੀਂ ਡਰ ਧਾਰਨ ਕਰ ਲਈਏ ਮਨ 'ਚ, ਤ੍ਰਾਸ ਅਵਤਰ ਹੈ। ਅਤੇ ਦੱਸੋ ਕਹਿੰਦੇ ਜੇ ਅਸੀਂ ਡਰ ਧਾਰਨ ਕਰ ਲਈਏ ਆਪਣੇ ਮਨ ਦੇ ਵਿੱਚ, ਅਤੇ ਡਰ ਰੱਖ ਕੇ ਆਪਣੇ ਅਸੀਂ ਇਸ ਥਾਂ ਨੂੰ ਛੱਡ ਕੇ ਕਿਸੇ ਹੋਰ ਥਾਂ 'ਤੇ ਚਲੇ ਜਾਈਏ, ਜਿਵੇਂ ਤੁਸੀਂ ਆਖ ਰਹੇ ਹੋ।
0: ਓ ਚਿੱਤ ਨਾ ਹਮ ਕੋ ਐਸੀ ਬਾਤ, ਦੁਸ਼ਮਨ ਸੋ ਰਣ ਹੈ ਦਿਨ ਰਾਤ।
1: ਕਹਿੰਦੇ ਵੀ ਇਹ ਸਾਡੇ ਲਈ ਠੀਕ ਨਹੀਂ ਹੈ, ਜਿਵੇਂ ਤੁਸੀਂ ਕਹਿ ਰਹੇ ਹੋ ਵੀ ਉਹਨਾਂ ਨੇ ਤੁਹਾਡੇ ਵੱਲ ਗੋਲਾ ਦਾਗਣਾ ਅਤੇ ਅਸੀਂ ਡਰ ਰੱਖ ਕੇ ਅਤੇ ਆਪਣੀ ਥਾਂ ਛੱਡ ਕੇ ਥਾਂ ਬਦਲ ਲਈਏ, ਆਪਣੀ ਕਿਤੇ ਹੋਰ ਬਹਿ ਜਾਈਏ। ਸਤਿਗੁਰੂ ਕਹਿੰਦੇ ਵੀ ਇਹ ਸਾਡੇ ਲਈ ਉਚਿਤ ਨਹੀਂ ਹੈ, ਸਾਡੇ ਲਈ ਡਰ ਧਾਰਨ ਕਰਨਾ, ਆਪਣੇ ਅਸਥਾਨ ਨੂੰ ਉਹਨਾਂ ਕੋਲੋਂ ਡਰ ਕੇ ਬਦਲ ਲੈਣਾ ਇਹ ਉਚਿਤ ਨਹੀਂ ਹੈ। ਅਸੀਂ ਤਾਂ ਦਿਨ ਰਾਤ ਦੁਸ਼ਮਣ ਦਾ ਮੁਕਾਬਲਾ ਜੰਗ ਦੇ ਮੈਦਾਨ 'ਚ ਕਰਦੇ ਹਾਂ, ਦਿਨ ਰਾਤ ਮੁਕਾਬਲਾ ਕਰਦੇ ਹਾਂ, ਦਿਨ ਰਾਤ ਅਸੀਂ ਜੰਗ ਦੀ ਤਾਂਘ ਜਿਹੜੀ ਨਾ ਉਹ ਹਿਰਦੇ 'ਚ ਰੱਖੀ ਹੋਈ ਹੈ। ਅਤੇ ਤੁਸੀਂ ਹੁਣ ਕਹਿ ਰਹੇ ਹੋ ਵੀ ਮੈਂ ਡਰ ਕੇ ਆਪਣੀ ਥਾਂ ਬਦਲ ਲਵਾਂ, ਕਹਿੰਦੇ ਵੀ ਇਹ ਸਾਡੇ ਲਈ

ਕਹਿੰਦੇ ਜੇ ਅਸੀਂ ਅੱਜ ਇੱਥੋਂ ਥਾਂ ਛੱਡਦੇ ਹਾਂ ਤਾਂ ਦੱਸੋ ਕਿਹੜੀਆਂ ਕਿਹੜੀਆਂ ਥਾਵਾਂ ਛੱਡਦੇ ਫਿਰਾਂਗੇ ਕਿੱਥੇ, ਕਿਉਂਕਿ ਵੈਰੀ ਨੇ ਤਾਂ ਛੱਡਣਾ ਨਹੀਂ ਨਾ, ਵੈਰੀ ਤਾਂ ਉਹ ਇੱਛਾ ਧਾਰਨ ਕਰੀ, ਉਹ ਤਾਂ ਚਾਹੁੰਦਾ ਵੀ ਅਸੀਂ ਇੱਥੋਂ ਛੱਡ ਕੇ ਕਿਤੇ ਹੋਰ ਜਾਈਏ, ਫਿਰ ਉੱਥੋਂ ਛੱਡ ਕੇ ਕਿਤੇ ਹੋਰ ਜਾਈਏ। ਕਹਿੰਦੇ ਜੇ ਅਸੀਂ ਇੱਦਾਂ ਇੱਥੋਂ ਛੱਡ ਕੇ ਥਾਂ ਕਿਤੇ ਹੋਰ ਜਾਵਾਂਗੇ, ਫਿਰ ਉਹ ਥਾਂ ਉਸ ਥਾਂ 'ਤੇ ਪਹੁੰਚਣਗੇ ਉੱਥੋਂ ਛੱਡ ਕੇ ਹੋਰ। ਕਹਿੰਦੇ ਇੱਦਾਂ ਵੇਖ ਕੇ ਤਾਂ ਵੈਰੀ ਖੁਸ਼ ਹੋਏਗਾ, ਪ੍ਰਸੰਨ ਹੋਏਗਾ ਵੀ ਵੇਖੋ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਤੋਂ ਡਰ ਧਾਰਨ ਕੀਤਾ, ਉਹਨਾਂ ਨੇ ਡਰ ਮੰਨਿਆ ਵੀ ਅਸੀਂ ਜਿੱਥੇ ਪਹੁੰਚ ਜਾਂਦੇ ਹਾਂ ਉੱਥੋਂ ਗੁਰੂ ਗੋਬਿੰਦ ਸਿੰਘ ਜੀ ਆਪਣਾ ਟਿਕਾਣਾ ਬਦਲ ਲੈਂਦੇ। ਕਹਿੰਦੇ ਇਹ ਸਾਡੇ

ਉਹ ਗੋਲਾ ਆ ਕੇ ਬੜੇ ਤੇਜ਼ ਵੇਗ ਦੇ ਨਾਲ, ਬੜੀ ਤੇਜ਼ ਗਤੀ ਦੇ ਨਾਲ ਉਸ ਸਿੱਖ ਦੇ ਲੱਗਦਾ, ਛੂਕਦਾ ਹੋਇਆ ਆਇਆ ਬੜੀ ਤੇਜ਼ੀ ਦੇ ਨਾਲ ਗੋਲਾ, ਅਤੇ ਆ ਕੇ ਉਹ ਉਸ ਸਿੱਖ ਦੇ ਜਿਹੜਾ ਗੁਰੂ ਸਾਹਿਬ ਦੇ ਅੱਗੇ ਖੜੋਤਾ ਅਤੇ ਮਾਲਕ ਦੇ ਦਰਸ਼ਨ ਕਰ ਰਿਹਾ, ਉਹਦੇ ਆ ਕੇ ਜਦੋਂ ਉਹ ਗੋਲਾ ਵੱਜਦਾ

ਕਮਾਨ ਸੰਭਾਲਿਆ ਸਤਿਗੁਰੂ ਨੇ, ਫਿਰ ਆਪਣੇ ਤੀਰਾਂ ਦੇ ਭੱਥੇ ਦੇ ਵਿੱਚੋਂ ਧੰਨ ਗੁਰੂ ਕਲਗੀਧਰ ਸਾਹਿਬ ਨੇ ਇੱਕ ਤੀਰ ਕੱਢਿਆ। ਹੁਣ ਉਹ ਜਿਹੜਾ ਤੀਰ ਕੱਢਿਆ ਉਹਦਾ ਜ਼ਿਕਰ ਕਰਦੇ ਹਾਂ। ਕਵੀ ਜੀ ਕਹਿੰਦੇ ਵੀ ਅੱਗੋਂ ਮੂੰਹ ਚੌੜਾ, ਉਹਦਾ ਵਿਸ਼ਾਲ ਤੀਰ ਹੈ, ਤਿੱਖਾ ਹੈ, ਔਰ ਉਸ ਚੌੜੇ ਮੂੰਹ ਵਾਲੇ ਤੀਰ ਨੂੰ ਗੁਰੂ ਸਾਹਿਬ ਆਪਣੇ ਕਮਾਨ ਦੇ ਚਿਹੜੇ ਉੱਤੇ

0: ਫਿਰ ਕਮਾਣ ਦੇ ਚਿੜੇ ਨੂੰ ਗੁਰੂ ਸਾਹਿਬ ਨੇ ਆਪਣੇ ਹੱਥ ਨਾਲ ਫੜ ਕੇ ਨਾ ਖਿੱਚਿਆ। ਜਦੋਂ ਕਮਾਣ ਦਾ ਚਿੜਾ ਖਿੱਚਿਆ ਤੇ ਖਿੱਚ ਕੇ ਗੁਰੂ ਸਾਹਿਬ ਨੂੰ ਆਪਣੇ ਕੰਨ ਤੱਕ ਲੈ ਕੇ ਆਉਂਦੇ, ਬੜੇ ਬਲ ਦੇ ਨਾਲ ਗੁਰੂ ਸਾਹਿਬ ਨੇ ਉਹ ਕਮਾਣ ਦਾ ਚਿੜਾ ਜਿਹੜਾ ਖਿੱਚਿਆ। ਜਦੋਂ ਬਲ ਦੇ ਨਾਲ ਖਿੱਚਿਆ ਨਾ ਸਤਿਗੁਰੂ ਨੇ, ਫਿਰ ਕੰਨ ਕੋਲ ਲਿਆ ਕੇ ਤੇ ਗੁਰੂ ਸਾਹਿਬ ਨੇ ਆਪਣੇ ਹੱਥ ਦੀਆਂ ਉਂਗਲਾਂ, ਆਪਣੇ ਹੱਥ ਦੇ ਵਿੱਚੋਂ ਤੀਰ ਛੱਡਤਾ। ਜਦੋਂ ਗੁਰੂ ਸਾਹਿਬ ਦੇ ਕੋਲੋਂ ਉਹ ਛੱਡਿਆ ਹੋਇਆ ਤੀਰ ਮਾਲਕ ਪਾਤਸ਼ਾਹ ਜੀ ਦਾ ਕਮਾਣ ਦੇ ਵਿੱਚੋਂ ਨਿਕਲਦਾ ਨਾ, ਕਮਾਣ ਦੇ ਚਿੜੇ ਤੋਂ ਜਦੋਂ ਨਿਕਲਦਾ ਤੇ ਕਵੀ ਜੀ ਨੇ ਸੋਹਣਾ ਅਲੰਕਾਰ ਵਰਤਿਆ, ਇੱਕ ਇਹ ਸ਼ਬਦ ਵਰਤ ਰਿਹਾ, ਇਹ ਸ਼ਬਦ ਵਰਤੇ ਸੱਪ ਵਾਸਤੇ। ਉਹ ਤੀਰ ਛੂਕਦਾ ਹੋਇਆ ਤੇਜ਼ ਗਤੀ ਦੇ ਨਾਲ ਸੱਪ ਦੇ ਵਾਂਗੂ ਨਾ ਵੈਰੀ ਦੇ ਦਲ ਵੱਲ ਵਧਦਾ ਹੈ।
1: ਦੁਤੀ ਹਤਨ ਕੋ ਤੋਪ ਕੁਸੰਤਾ ਸੇ ਸਤ ਬਾਂਧ ਕਰ ਗੁਰੂ ਤੁਕੰਤਾ।
0: ਉਧਰੋਂ ਉਹ ਜਿਹੜਾ ਵੈਰੀ ਸੀ ਉਹਨੂੰ ਪਤਾ ਲੱਗ ਗਿਆ ਵੀ ਮੇਰਾ ਚਲਾਇਆ ਗੋਲਾ ਗੁਰੂ ਸਾਹਿਬ ਦੇ ਨਹੀਂ ਵੱਜਿਆ। ਉਹਨਾਂ ਨੇ ਫਿਰ ਦੂਰਬੀਨ ਨਾਲ ਵੇਖ ਲਿਆ ਵੀ ਗੁਰੂ ਸਾਹਿਬ ਤੇ ਉਵੇਂ ਹੀ ਬੈਠੇ ਹੋਏ ਨੇ, ਸਬਰ ਵੀ ਉਹਨਾਂ ਦੇ ਗੋਲਾ ਨਹੀਂ ਵੱਜਿਆ। ਉਧਰੋਂ ਉਹ ਦੂਜਾ ਗੋਲਾ ਤਿਆਰ ਕਰਨ ਲੱਗ ਪਿਆ ਵੀ ਮੈਂ ਹੁਣ ਹੋਰ ਬਾਰੂਦ ਭਰਦਾ, ਭਰ ਕੇ ਬਾਰੂਦ ਤੇ ਨਿਸ਼ਾਨਾ ਫਿਰ ਬਣਾ ਕੇ ਮੈਂ ਗੁਰੂ ਕਲਗੀਧਰ ਸਾਹਿਬ ਵੱਲ ਦੁਬਾਰਾ ਗੋਲਾ ਛੱਡੂ। ਹੁਣ ਉਹਨੂੰ ਇਹ ਸੀ ਵੀ ਅਸੀਂ ਤੋਪ ਚਲਾਉਂਦੇ ਹਾਂ ਤੇ ਸਾਡੇ ਤੱਕ ਨਾ ਕੋਈ ਗੋਲੀ ਪਹੁੰਚਣੀ ਹੈ ਨਾ ਕੋਈ ਹੋਰ ਤਰੀਕਾ ਹਨ ਢੰਗ, ਵੀ ਅਸੀਂ ਤੇ ਇੱਥੇ ਬੇਖੌਫ ਬੈਠੇ ਹਾਂ। ਇਹ ਨਹੀਂ ਸੀ ਪਤਾ ਵੀ ਜਿਹਨੂੰ ਮੈਂ ਗੋਲਾ ਮਾਰਨਾ ਚਾਹੁੰਦਾ ਨਾ, ਜੇ ਉਧਰੋਂ ਉਹਨਾਂ ਨੇ ਪਲਟ ਕੇ ਸਾਡੇ ਉੱਤੇ ਕੋਈ ਵਾਰ ਕੀਤਾ ਤੇ ਸਾਡਾ ਵਾਰ ਤੇ ਖਾਲੀ ਜਾ ਸਕਦਾ, ਪਰ ਉਹਨਾਂ ਦਾ ਵਾਰ ਖਾਲੀ ਨਹੀਂ ਜਾਣਾ। ਇਹ ਜੀ ਇਧਰੋਂ ਲੱਗ ਗਿਆ ਬਾਰੂਦ ਭਰਨ, ਫਿਰ ਤੋਪ ਦੇ ਵਿੱਚ ਤੋਪ ਕੱਸ ਹੀ ਰਿਹਾ, ਕੱਸ ਕੇ ਨਾ ਤੋਪ ਬਾਰੂਦ ਭਰ ਕੇ ਹੁਣ ਨਿਸ਼ਾਨਾ ਬਣਾਉਣ ਲੱਗ ਪਿਆ। ਨਿਸ਼ਾਨਾ ਬਣਾਉਂਦਾ ਵੀ ਪਹਿਲਾਂ ਨਿਸ਼ਾਨਾ ਬਣਾ ਲਵਾਂ ਫਿਰ ਪਲੀਤਾ ਤਿਖਾ ਕੇ ਤੇ ਮੈਂ ਗੋਲਾ ਚਲਾ ਦੇਣਾ। ਇਹ ਜਦੋਂ ਸ਼ਿਸ਼ਤ ਬਾਂਧ ਕਰ ਗੁਰੂ ਤਕੰਤਾ, ਨਿਸ਼ਾਨਾ ਬੰਨਦਾ ਹੋਇਆ ਜਦੋਂ ਗੁਰੂ ਸਾਹਿਬ ਨੂੰ ਤੱਕਦਾ।

0: ਨਾ ਲੈ ਕੇ ਤੋਪ ਨੂੰ ਕਦੇ ਕਿਸੇ ਪਾਸੇ ਘੁਮਾਉਂਦਾ, ਕਦੇ ਕਿਸੇ ਪਾਸੇ, ਵੀ ਮੈਂ ਨਿਸ਼ਾਨਾ ਬਣਾਵਾਂ ਗੁਰੂ ਸਾਹਿਬ ਦਾ, ਅਤੇ ਗੁਰੂ ਸਾਹਿਬ ਦਾ ਨਿਸ਼ਾਨਾ ਬਣਾ ਕੇ ਮੈਂ ਪਲੀਤਾ ਤਿਖਾ ਕੇ ਅਤੇ ਗੋਲਾ ਦਾਗ ਦੇਣਾ। ਇਹ ਅਜੇ ਨਿਸ਼ਾਨਾ ਬਣਾ ਹੀ ਰਿਹਾ, ਉੱਧਰੋਂ ਉਹੀ ਸੱਪ ਵਾਂਗੂ ਛੂਕਦਾ ਤੀਰ ਆ ਕੇ ਇਹਦੇ ਮੱਥੇ 'ਚ ਵੱਜਦਾ। ਜਦੋਂ ਇਹਦੇ ਮੱਥੇ 'ਚ ਵੱਜਣ, ਕਵੀ ਜੀ ਕਹਿੰਦੇ ਵੀ ਇਹ ਗੇੜਾ ਖਾ ਕੇ ਅਤੇ ਜ਼ਮੀਨ 'ਤੇ ਡਿੱਗਦਾ। ਸਾਰੇ ਵੇਖ ਕੇ ਹੈਰਾਨ ਵੀ ਤੀਰ ਆਇਆ ਕਿਹੜੇ ਪਾਸੋਂ ਹੈ। ਉਹ ਜਿਹੜਾ ਤੀਰ ਆ ਕੇ ਇਹਦੇ ਭਾਲ ਦੇ ਵਿੱਚ, ਇਹਦੇ ਮੱਥੇ ਵਿੱਚ ਵੱਜਾ ਹੈ, ਉਹ ਤੀਰ ਆਇਆ ਕਿਹੜੇ ਪਾਸੋਂ ਹੈ? ਗਿਰਿਓ ਸਭਨ ਮੈਂ, ਹੁਣ ਸਾਰਿਆਂ ਦੇ ਵਿੱਚ ਇਹ ਪਿਆ ਡਿੱਗ। ਗਿਰਦੀ, ਗਿਰਦੀ ਸ਼ਬਦ ਵਰਤਦਾ ਪਵਾਟਣੀ, ਗੇੜਾ, ਗੇੜਾ ਖਾਂਦਿਆਂ ਹੋਇਆ ਇਹ ਡਿੱਗਦਾ ਹੈ।
1: ਦੂਸਰ ਖਪਰਾ ਔਰ ਨਿਕਾਰਾ, ਧੰਨ ਮੈਂ ਜੁਰਿਓ ਤੁਰਤ ਪਰਹਾਰਾ।
0: ਇਹਨੂੰ ਤੇ ਗੁਰੂ ਸਾਹਿਬ ਨੇ ਪਾਰ ਬੁਲਾਇਆ ਜੀ, ਮੱਥੇ ਚੋਂ ਤੀਰ ਇਹਦੇ ਕੱਢਿਆ, ਅਤੇ ਇਹ ਉਸੇ ਥਾਂ 'ਤੇ ਆਪਣੇ ਪ੍ਰਾਣ ਗਵਾ ਗਿਆ। ਇਹਦਾ ਨਿਸ਼ਾਨਾ ਖਾਲੀ ਗਿਆ, ਪਰ ਧੰਨ ਗੁਰੂ ਕਲਗੀਧਰ ਸਾਹਿਬ ਦਾ ਨਿਸ਼ਾਨਾ ਖਾਲੀ ਨਹੀਂ ਗਿਆ। ਹੁਣ ਇਹ ਤੇ ਜੀ ਮਰ ਗਿਆ, ਉੱਥੇ ਇਹਦਾ ਇੱਕ ਭਰਾ ਖੜੋਤਾ, ਇਹਦਾ ਵੀ ਸਾਰਾ ਕੁਛ ਤਿਆਰ ਹੈ, ਨਿਸ਼ਾਨਾ ਬੰਨਿਆ ਹੋਇਆ, ਬਸ ਆਪਾਂ ਪਲੀਤਾ ਹੀ ਤਿਖਾਉਣਾ, ਪਲੀਤਾ ਤਿਖਾ ਕੇ ਅਤੇ ਗੋਲਾ ਦਾਗ ਦੇਣਾ। ਇਹ ਇੱਧਰੋਂ ਤਿਆਰੀ ਕਰਨ ਲੱਗਾ ਜੀ, ਉੱਧਰੋਂ ਧੰਨ ਗੁਰੂ ਕਲਗੀਧਰ

0: ਸਾਹਿਬ ਨੇ ਭੱਥੇ ਚੋਂ ਇੱਕ ਖਪਰਾ ਹੋਰ ਕੱਢ ਲਿਆ। ਮਲਕ ਪਾਤਸ਼ਾਹ ਨੇ ਉਹ ਤੀਰ ਫਿਰ ਆਪਣੇ ਕਮਾਨ ਦੇ ਚਲੇ ਤੇ ਜੋੜਿਆ ਹੈ।
1: ਤੁਰਕ ਕੋ ਯਾਰ ਲੱਗਿਓ ਰਿਦੇ ਗਿਰਗਾ ਤੇ ਸਠੌਰ।
0: ਇਹ ਅਜੇ ਤੋਪ ਦੇ ਨੇੜੇ ਆ ਕੇ ਪਲੀਤਾ ਦਿਖਾਉਣ ਦੀ ਸੋਚ ਹੀ ਰਿਹਾ, ਉਹ ਫਿਰ ਇੱਕ ਤੀਰ ਛੂਕਦਾ ਹੋਇਆ ਚੌੜੇ ਮੂੰਹ ਵਾਲਾ ਆ ਕੇ ਇਹਦੇ ਜਿਹੜਾ ਇਹਦਾ ਭਰਾ ਮਰਿਆ ਨਾ ਤੇ ਇਹਦੇ ਇਹ ਆ ਕੇ ਹੁਣ ਪਲੀਤੇ ਦੇ ਕੋਲ ਖੜੋਤਾ ਵੀ ਆਪਾਂ ਦਿਖਾਉਣਾ ਹੀ ਹੈ, ਤੇ ਅਜੇ ਦਿਖਾਉਣ ਦੀ ਸੋਚ ਹੀ ਰਿਹਾ ਜੀ ਉਧਰੋਂ ਤੀਰ ਆਇਆ ਤੇ ਆ ਕੇ ਇਹਦੀ ਛਾਤੀ ਵਿੱਚ ਵੱਜਦਾ। ਜਦੋਂ ਇਹਦੇ ਵੱਜਿਆ ਨਾ ਉਹ ਤੀਰ ਤੇ ਉਸ ਵਕਤ ਕਵੀ ਜੀ ਕਹਿੰਦੇ ਇਹ ਵੀ ਫਿਰ ਉਸੇ ਥਾਂ ਤੇ

0: ਜਦੋਂ ਉਹਨਾਂ ਵੇਖਿਆ ਨਾ ਵੀ ਸਾਡੀ ਤਾਂ ਤੋਪ ਦਾ ਗੋਲਾ ਨਹੀਂ ਪਹੁੰਚਿਆ ਗੁਰੂ ਸਾਹਿਬ ਤੱਕ, ਅਤੇ ਉੱਧਰੋਂ ਚਲਾਏ ਹੋਏ ਦੋ ਤੀਰ ਹੈ ਨਾ, ਨਾਲੇ ਅਜੇ ਇਹਨਾਂ ਨੂੰ ਪੱਕਾ ਨਹੀਂ ਪਤਾ ਵੀ ਤੀਰ ਆਏ ਕਿਹੜੇ ਪਾਸਿਓਂ ਨੇ। ਅਗਾਂਹ ਅੱਗੇ ਕਵੀ ਜੀ ਨੇ ਜ਼ਿਕਰ ਕਰਨਾ ਵੀ ਪਹਿਲਾਂ ਮੁਆਇਨਾ ਕਰਦੇ ਤੀਰਾਂ ਦਾ ਵੀ ਤੀਰ ਆਏ ਕਿੱਥੋਂ ਨੇ, ਵੇਖੋ ਤੀਰ ਕਿਹਦੇ ਨੇ ਇਹ। ਜਦੋਂ ਉਹਨਾਂ ਜੀ ਇਹ ਸੋਚੀ ਜਾਂਦੇ ਵੀ ਇਹ ਦੋਵੇਂ ਮਾਰੇ ਗਏ, ਜਦੋਂ ਦੋਵੇਂ ਮਰ ਗਏ, ਬਾਕੀ ਜਿਹੜੇ ਰਾਜਿਆਂ ਨੇ ਆਸ ਬਣਾਈ ਸੀ ਨਾ ਵੀ ਅਸੀਂ ਤਾਂ ਹੁਣ ਜੰਗ ਜਿੱਤ ਲੈਣੀ, ਗੁਰੂ ਗੋਬਿੰਦ ਸਿੰਘ ਨੂੰ ਇੱਕੋ ਤੋਪ ਦੇ ਗੋਲੇ ਨਾਲ ਆਪਾਂ ਮਾਰ ਦੇਣਾ, ਇਹਨਾਂ ਦੇ ਸਾਰੇ ਬਣਾਈਆਂ ਹੋਈਆਂ ਯੋਜਨਾਵਾਂ 'ਤੇ ਪਾਣੀ ਫਿਰ ਗਿਆ, ਜਦੋਂ ਤੋਪ ਚਲਾਉਣ ਵਾਲਾ ਰਿਹਾ ਹੀ ਕੋਈ ਨਹੀਂ। ਦੋਵੇਂ ਮਰੇ, ਜਿਹੜੇ ਬਾਕੀ ਸੀ ਉਹ ਸਾਰੇ ਡਰ ਗਏ। ਸਭਨਾਂ ਨੇ ਆਪਣੇ ਮਨ ਦੇ ਵਿੱਚ ਡਰ ਉੱਥੇ ਧਾਰਿਆ ਹੈ।
1: ਸੁਨੀ ਤੋਪ ਖਰੀ ਇੱਕ ਰਹੀ, ਅਪਰ ਸਮੀਪ ਰਹਿਓ ਕੋ ਨਹੀਂ।
0: ਹੁਣ ਨਾ ਕਿਸੇ ਦੀ ਹਿੰਮਤ ਨਹੀਂ ਪੈਂਦੀ ਵੀ ਅਸੀਂ ਤੋਪ ਦੇ ਅੱਗੇ ਹੀ ਹੋ ਜਾਈਏ, ਤੋਪ ਦੇ ਕੋਲ ਹੋ ਕੇ ਅਤੇ ਪਲੀਤਾ ਹੀ ਤਿਖਾ ਦਈਏ, ਕਿਸੇ ਦੀ ਹਿੰਮਤ ਨਹੀਂ ਬਣੀ। ਸੁਨੀ ਹੋ ਗਈ ਉਸ ਥਾਂ 'ਤੇ ਤੋਪ, ਮਤਲਬ ਉਹਨੂੰ ਚਲਾਉਣ ਵਾਲਾ ਅੱਗੇ ਆਇਆ ਹੀ ਕੋਈ ਨਹੀਂ। ਸੁਨੀ ਹੋਈ ਤੋਪ ਇੱਕ ਥਾਂ 'ਤੇ ਖੜੀ ਰਹੀ, ਅਤੇ ਬਾਕੀ ਕਿਸੇ ਨੇ ਹਿੰਮਤ ਨਹੀਂ ਕੀਤੀ ਵੀ ਅਸੀਂ ਇਹਦੇ ਕੋਲ

ਕੋਲ ਸਾਰੇ ਰਾਜਿਆਂ ਨੇ ਫਿਰ ਗੱਲ ਕੀਤੀ, ਕਹਿੰਦੇ ਵੀ ਇਹ ਬਣਿਆ ਕੀ ਹੈ, ਵੀ ਜਿਹੜਾ ਕਾਰਜ ਆਪਾਂ ਸੋਚਿਆ ਸੀ ਵੀ ਉਹ ਤਾਂ ਨਹੀਂ ਬਣਿਆ, ਇੱਥੇ ਤਾਂ ਕੁਛ ਹੋਰ ਹੀ ਬਣ ਗਿਆ, ਵੀ ਆਪਣੇ ਨਾਲ ਇਹ ਸਾਰੀ ਜਿਹੜੀ ਖੇਡ ਹੈ ਇਹ

ਤੋਪ ਦਾ ਗੋਲਾ ਚਲਾਉਣਾ ਇੱਧਰੋਂ, ਉਹ ਗੋਲਾ ਜਾ ਕੇ ਗੁਰੂ ਸਾਹਿਬ ਦੇ ਵੱਜਣਾ, ਗੁਰੂ ਸਾਹਿਬ ਦੇ ਵੱਜਣਾ, ਉੱਥੇ ਬੜਾ ਨੁਕਸਾਨ ਹੋਣਾ ਅਤੇ ਜਿਹੜੇ ਸਿੱਖ ਨੇ ਉਹਨਾਂ ਨੇ ਉੱਥੋਂ ਭੱਜ ਜਾਣਾ। ਆਪਾਂ ਤਾਂ ਇਹੀ ਸੋਚ

ਵੀ ਇਹਨੇ ਨੂੰ ਆਪਾਂ ਅਜੇ ਸੋਚ ਹੀ ਰਹੇ ਸਾਂ, ਇਤਨੇ ਮੈਂ ਨਰਤਾਵਤ ਪਏ ਵੀ ਇਹਨੇ ਨੂੰ ਤੇ ਭਾਜੜਾਂ ਪੈ ਗਈਆਂ ਉੱਥੇ, ਹਜੇ ਸੋਚ ਹੀ ਰਹੇ ਸੀ ਨਾ ਰਾਜੇ ਆਪਸ ਦੇ ਵਿੱਚ ਵਿਚਾਰ ਵੀ ਇੱਦਾਂ ਹੋਣਾ, ਇਹਨੇ ਨੂੰ ਉੱਥੇ ਭਾਜੜਾਂ ਪਈਆਂ ਵੀ ਜਿਹੜੇ ਨਾ ਸਰ ਲੱਗ ਤੁਰਕ ਮਰੇ, ਵੀ ਭਾਈ ਜਿਹੜੇ ਦੋਵੇਂ ਭਰਾ ਤੋਪ ਜੀ ਸਨ ਨਾ ਉਹਨਾਂ ਦੋਵਾਂ ਦੇ ਤੀਰ ਵੱਜੇ ਅਤੇ ਦੋਵੇਂ ਹੀ ਉੱਥੇ

0: ਵੀ ਬਸ ਇੱਕ ਹੀ ਗੋਲਾ ਹੈ ਜਿਹੜਾ ਇਹਨੇ ਪਹਿਲਾਂ ਚਲਾ ਲਿਆ, ਬਸ ਉਹ ਗੋਲਾ ਚੱਲਣ ਤੋਂ ਬਾਅਦ 'ਚ ਫਿਰ ਇਹਦੇ ਪ੍ਰਾਣ ਹੀ ਗਵਾਏ ਨੇ, ਮੁੜ ਕੇ ਦੂਜਾ ਮੌਕਾ ਨਹੀਂ ਦਿੱਤਾ ਵੀ ਤੂੰ ਗੋਲਾ ਫੇਰ ਚਲਾ ਲਾ ਭਾਈ। ਫਿਰ ਤੇ ਆ ਕੇ ਮੱਥੇ ਦੇ ਵਿੱਚ ਤੀਰ ਹੀ ਇਹਦੇ ਵੱਜਿਆ ਹੈ।
1: ਦੁੱਤਿਓ ਲੱਗਿਓ ਪ੍ਰਾਤ ਤਿਸ ਮਰਿਓ, ਭਿੱਖ ਭਾਜੇ ਸਵੇ ਉਰ ਡਰ ਧਰਿਓ।
0: ਦੂਜਾ ਉਹਦੇ ਭਰਾ ਦੇ ਵੀ ਤੀਰ ਮਾਰਿਆ ਤੇ ਉਹਦਾ ਭਰਾ ਵੀ ਉੱਥੇ ਮਰ ਗਿਆ। ਜਦੋਂ ਇਹਨਾਂ ਦੋਵਾਂ ਨੂੰ ਮਰਦੇ ਵੇਖਿਆ ਤੇ ਬਾਕੀ ਕਿਸੇ ਨੇ ਪੈਰ ਨਹੀਂ ਲਾਏ, ਬਾਕੀ ਤੇ ਸਾਰੇ ਉੱਥੋਂ ਜਾਨਾਂ ਬਚਾ

ਇਹਨਾਂ ਨੇ ਕੁਛ ਕੁ ਸਮਾਂ ਟਾਲਿਆ ਜੀ ਵੀ ਆਪਾਂ ਹੁਣ ਏਡੀ ਛੇਤੀ ਜੇ ਤੋਪ ਕੋਲ ਗਏ ਤਾਂ ਕਿਤੇ ਇਹ ਨਾ ਹੋਵੇ ਵੀ ਇੱਕ ਤੀਰ ਹੋਰ ਆਉਂਦਾ ਹੋਵੇ ਅਤੇ ਜਿਹੜਾ ਤੋਪ ਕੋਲ ਜਾਵੇ ਉਹਨੂੰ ਫੇਰ ਮਾਰਿਆ ਜਾਵੇ ਉਹ। ਇਹਨਾਂ ਨੇ ਕੁਛ ਕੁ ਸਮਾਂ ਟਾਲਿਆ ਵੀ ਕੁਝ ਸਮਾਂ ਇਹਨਾਂ ਕਿਹਾ ਵੀ ਲੰਘ ਲੈਣ ਦਿਉ ਹੁਣ। ਕੁਝ ਸਮਾਂ ਜਦੋਂ ਟਪਾ ਲਿਆ ਨਾ ਇਹਨਾਂ ਨੇ ਜੀ, ਫਿਰ ਜਾ ਕੇ ਇਹਨਾਂ ਨੇ ਤੋਪ ਦੇ ਕੋਲ ਵੇਖਿਆ, ਤੋਪ ਦੇ ਕੋਲ ਜਾ ਕੇ ਨਿਹਾਰਦੇ ਨੇ ਵੀ ਦੋਵੇਂ ਭਰਾ ਮਰੇ ਕਿਵੇਂ ਨੇ, ਤੀਰ ਕਿਹੜੇ ਨੇ, ਇਹ ਸਾਰਾ ਹੁਣ ਉੱਥੇ ਨਾ ਜੀ ਵੇਖਣ ਵਾਸਤੇ ਤੋਪ ਦੇ ਕੋਲ ਪਹੁੰਚੇ ਹਨ।

ਤੀਰਾਂ ਦੀ ਪਰਖ ਕੀਤੀ ਅਤੇ ਪਰਖ ਕਰਕੇ ਸਾਰੇ ਹੈਰਾਨ ਰਹਿ ਗਏ, ਸਾਰੇ ਹੈਰਾਨ ਰਹਿ ਗਏ। ਅਤੇ ਹੈਰਾਨਗੀ ਇਸ ਗੱਲ ਦੀ ਹੈ ਵੀ ਇਹ ਸਾ ਦੋਵੇਂ ਦੇ ਦੋਵੇਂ ਜਿਹੜੇ ਤੀਰ ਨੇ ਨਾ, ਇਹ ਧੰਨ ਗੁਰੂ ਕਲਗੀਧਰ ਸਾਹਿਬ ਦੇ ਨੇ। ਮਾਲਕ ਦੇ ਤੀਰਾਂ ਦੀ ਤਾਂ ਨਿਸ਼ਾਨੀ ਹੈ, ਗੁਰੂ ਸਾਹਿਬ ਦੇ ਤੀਰਾਂ 'ਤੇ ਸੋਨਾ ਲੱਗਾ ਹੋਇਆ, ਮੋਰ ਜਿੰਨਾ ਸੋਨਾ, 2.5 ਤੋਲੇ ਸੋਨਾ ਲੱਗਾ ਤੀਰ 'ਤੇ, ਇੱਕ ਤੀਰ 'ਤੇ। ਜਦੋਂ ਉਹਨਾਂ ਪਰਖ ਕੀਤੀ ਵੀ ਇਹ ਤੀਰ 'ਤੇ ਗੁਰੂ ਕਲਗੀਧਰ ਸਾਹਿਬ ਦੇ ਨੇ, ਮਾਲਕ ਪਾਤਸ਼ਾਹ ਦੇ ਬਾਣਾਂ ਦਾ ਪਤਾ ਲੱਗਦਿਆਂ ਹੀ ਸਾਰੇ ਪਹਾੜੀ ਰਾਜਿਆਂ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਸਾਰੇ ਹੈਰਾਨ ਵੀ ਇਹ ਕਿਵੇਂ ਇੱਥੇ ਤੀਰ ਪਹੁੰਚ ਕਿਵੇਂ ਸਕਦੇ ਨੇ, ਜਿਹੜੇ ਤੀਰ ਗੁਰੂ ਸਾਹਿਬ ਨੇ ਚਲਾ

ਵੀ ਇੱਕ ਕੋਹ ਦੀ ਦੂਰੀ ਹੈ ਜੀ ਜਿੱਥੋਂ ਗੁਰੂ ਸਾਹਿਬ ਨੇ ਤੀਰ ਚਲਾਇਆ, ਇੱਕ ਕੋਹ, ਅਤੇ ਇੱਕ ਕੋਹ ਤੋਂ ਤੀਰ ਚਲਾਇਆ ਹੋਵੇ ਅਤੇ ਉਹ ਆਇਆ ਵੀ ਇੱਦਾਂ ਹੋਵੇ ਜਿਵੇਂ ਕਿਸੇ ਨੇ ਕੋਲੇ ਖੜੋ ਕੇ ਚਲਾਇਆ ਬੜੀ ਤੇਜ਼ ਗਤੀ ਦੇ ਨਾਲ, ਨਹੀਂ ਤਾਂ ਏਡੀ ਦੂਰ ਲੰਮੀ ਹੈ ਨਾ ਜਿਹੜਾ ਪੈਂਡਾ ਹੈ, ਅਤੇ ਉਸ ਪੈਂਡੇ ਤੋਂ ਤੀਰ ਆਉਂਦਾ ਆਉਂਦਾ ਵੈਸੇ ਗਤੀ ਹੌਲੀ ਹੋ ਜੇ, ਪਰ ਜਿਹੜਾ ਤੀਰ ਗੁਰੂ ਸਾਹਿਬ ਨੇ ਚਲਾਇਆ ਉਹਦੇ ਮੱਥੇ 'ਚੋਂ ਪਾਰ ਲੰਘਿਆ, ਮੌਤ ਦੇ ਘਾਟ ਉੱਥੇ ਹੀ ਵੈਰੀ ਉਤਾਰਤਾ। ਹੁਣ ਇਹ ਸਾਰੇ ਜੀ ਹੈਰਾਨ ਨੇ ਵੀ ਇੱਕ ਕੋਹ ਤੋਂ ਗੁਰੂ ਸਾਹਿਬ ਦਾ ਚਲਾਇਆ ਹੋਇਆ ਤੀਰ ਇੱਥੇ ਪਹੁੰਚਿਆ, ਅਤੇ ਇੱਥੇ ਆ ਕੇ ਉਹ ਤੀਰ ਮੱਥੇ ਦੇ ਵਿੱਚ ਵੱਜਿਆ, ਅਤੇ ਨਿਸ਼ਾਨਾ ਇੱਕ ਕੋਹ ਤੋਂ ਜਿਹੜਾ ਬਣਾਇਆ ਉਹ ਨਿਸ਼ਾਨਾ ਵੀ ਰਾਹ ਦੇ ਵਿੱਚ ਭਟਕਿਆ ਨਹੀਂ, ਗੁਰੂ ਸਾਹਿਬ ਦਾ ਨਿਸ਼ਾਨਾ ਜਿਹੜਾ ਉਹ ਚੁੱਕਿਆ ਨਹੀਂ, ਚਲਾਇਆ ਹੋਇਆ ਤੀਰ ਗੁਰੂ ਸਾਹਿਬ ਦਾ ਨਿਸ਼ਾਨੇ ਉੱਤੇ ਆ

ਉਸ ਵੇਲੇ ਦੀ ਫਿਰ ਹੁਣ ਕਰ ਕੀ ਸਕਦੇ ਸੀ, ਹੁਣ ਕੋਈ ਹਿੰਮਤ ਨਾ ਕਰੇ ਵੀ ਗੋਲਾ ਚਲਾਵੇ ਕਿਹੜਾ, ਵੀ ਜੇ ਆਪਾਂ ਚਲਾਉਣ ਲੱਗੇ ਤਾਂ ਇਹ ਨਾ ਹੋਵੇ ਵੀ ਇੱਕ ਖਪਰਾ ਹੋਰ ਆਉਂਦਾ ਹੋਵੇ ਅਤੇ ਮੱਥੇ 'ਚੋਂ ਸਾਡੇ ਵੀ ਪਾਰ ਜਾਂਦਾ ਹੋਵੇ। ਇਹਨਾਂ 'ਤੇ ਪਤਾ ਲੱਗ ਗਿਆ ਸੀ ਵੀ ਇਹ ਤੀਰ ਗੁਰੂ ਸਾਹਿਬ ਦੇ ਨੇ, ਜੇ ਅਸੀਂ ਅੱਗੇ ਹੋ ਕੇ ਤੋਪ ਚਲਾਉਣ ਦੀ ਸੋਚਾਂਗੇ ਤਾਂ ਉੱਧਰੋਂ ਤੀਰ ਹੀ ਆਉਣਾ, ਫਿਰ ਤੀਰ ਹੀ ਆਏਗਾ ਉੱਧਰੋਂ, ਗੁਰੂ ਸਾਹਿਬ ਨੇ ਤੀਰ ਚਲਾਉਣਾ। ਅਤੇ ਇਹ ਨਹੀਂ ਵੀ ਉਹ ਤੀਰ ਸਾਡੀ ਸਾਨੂੰ ਮਾਰੇਗਾ ਨਹੀਂ, ਜਾਂ ਉਸ ਤੀਰ ਦੀ ਮਾਰ ਸਾਡੇ ਤੱਕ ਨਹੀਂ ਹੋਏਗੀ। ਆਪਣੇ ਦੋ ਤੁਰਕ ਮਰਦੇ ਉਹਨਾਂ ਅੱਖਾਂ ਨਾਲ ਵੇਖ ਲਏ ਨੇ, ਮਰੇ ਹੋਏ ਵੇਖ ਲਏ ਉਹਨਾਂ ਦੋ, ਔਰ ਮਰੇ ਵੀ ਇੱਦਾਂ ਵੀ ਥਾਂ 'ਤੇ ਹੀ ਮਰ ਗਏ ਉਹ ਥਾਂ 'ਤੇ, ਤੀਰ ਵੱਜਦਿਆਂ ਸਾਰ ਮੌਤ ਹੁੰਦੀ ਗਈ ਦੋਵਾਂ ਦੀ। ਜਿਹਦੇ ਮੱਥੇ 'ਚੋਂ ਤੀਰ ਬਾਹਰ ਲੰਘਿਆ ਹੋਏਗਾ ਜੀ, ਉਹਨੇ ਕਿੰਨੇ ਕੁ ਸਾਹ ਲਏ ਹੋਣਗੇ, ਅਤੇ ਜਿਹਦੇ ਹਿਰਦੇ 'ਚ ਆ ਕੇ ਉਹ ਤੀਰ ਵੱਜਿਆ, ਹਿਰਦੇ 'ਚੋਂ ਪਾਰ ਹੋਇਆ ਸਰੀਰ ਨੂੰ, ਦਿਲ ਦੇ ਵਿੱਚੋਂ ਜਿਹਦੇ ਪਾਰ ਹੋਇਆ, ਉਹਨੇ ਕਿੰਨੇ ਕੁ ਸਾਹ ਲਏ ਹੋਣਗੇ। ਤੀਰ ਵੱਜਦਿਆਂ ਸਾਰ ਮੌਤ, ਅਤੇ ਤੀਜੇ ਬੰਦੇ ਦੀ ਹਿੰਮਤ ਨਹੀਂ ਸੀ ਪਈ ਵੀ ਮੈਂ ਤੋਪ ਦਾ ਮੂੰਹ ਗੁਰੂ ਕਲਗੀਧਰ ਸਾਹਿਬ ਵੱਲ ਕੀਤਾ ਹੋਇਆ, ਮੈਂ ਕਰਨਾ ਨਹੀਂ ਹੈ, ਤੋਪ ਦਾ ਮੂੰਹ ਗੁਰੂ ਸਾਹਿਬ ਵੱਲ ਕੀਤਾ ਹੋਇਆ, ਬਸ ਪਲੀਤਾ ਤਿਖਾ ਕੇ ਅਤੇ ਗੋਲਾ ਛੱਡਣਾ ਹੀ ਹੈ। ਕਿਸੇ ਦੀ ਹਿੰਮਤ ਨਹੀਂ ਸੀ ਪਈ ਵੀ ਜਾ ਕੇ ਤੋਪ ਚਲਾ ਦਈਏ, ਕਿਸੇ ਨੇ ਮੁੜ ਕੇ ਹੀ ਆਈ ਨਹੀਂ ਕੀਤਾ, ਡਰ ਧਾਰ ਲਿਆ ਨਾ ਜੀ ਸਾਰਿਆਂ ਨੇ ਆਪਣੇ ਮਨ 'ਚ। ਫਿਰ ਉੱਥੇ ਉਹਨਾਂ ਥਾਂ ਕਬਰਾਂ ਪੁੱਟੀਆਂ, ਪੁੱਟ ਕੇ ਕਬਰਾਂ 'ਤੇ ਉਹਨਾਂ ਦੋਵਾਂ ਦੀਆਂ ਲਾਸ਼ਾਂ ਨੂੰ

ਕਹਿੰਦੇ ਵੀ ਸਿਆਹੀ ਟਿੱਬੀ ਉਹਦਾ ਨਾਂ ਥਾਂ ਦਾ, ਅਜੇ ਤੱਕ ਕਹਿੰਦੇ ਉਹ ਨਿਸ਼ਾਨੀ ਉੱਥੇ ਮੌਜੂਦ ਹੈ, ਚਿੰਨ ਤਹਾਂ ਅਬ ਲੱਗ ਹੈ ਜਾਨ, ਅਜੇ ਤੱਕ ਉੱਥੇ ਨਿਸ਼ਾਨੀ ਜਾਣੀ ਜਾਂਦੀ।

0: ਕਵੀ ਜੀ ਜ਼ਿਕਰ ਕਰ ਰਹੇ, ਕਹਿੰਦੇ ਦੋਵੇਂ ਕਬਰਾਂ ਉੱਥੇ ਦਿਸਦੀਆਂ ਨੇ, ਜਿਨ੍ਹਾਂ ਨੇ ਦੇਖੀਆਂ ਨੇ ਕਹਿੰਦੇ ਉਹ ਫਿਰ ਆ ਕੇ ਦੱਸਦੇ ਹਨ।
1: ਇਤ ਸਤਿਗੁਰ ਸੋ ਸਿੱਖ ਸੰਸਕਾਰ, ਸੋ ਵੀ ਚਿੰਨ ਅਬ ਲੱਗੋ ਨਿਹਾਰਾ।
0: ਇੱਧਰ ਧੰਨ ਗੁਰੂ ਕਲਗੀਧਰ ਸਾਹਿਬ ਨੇ, ਉਹ ਸਿੱਖ ਜਿਹਨੇ ਆਪਣਾ ਨਾ ਗੁਰੂ ਸਾਹਿਬ ਦੇ ਸਾਹਮਣੇ ਮਾਲਕ ਦੇ ਦਰਸ਼ਨ ਕਰਦੇ ਆਪਣੇ ਪ੍ਰਾਣ ਗਵਾਏ, ਸ਼ਹਾਦਤ ਦਾ ਜਾਮ ਪੀਤਾ, ਧੰਨ ਗੁਰੂ ਕਲਗੀਧਰ ਸਾਹਿਬ ਜੀ ਨੇ ਉਸ ਸਿੱਖ ਦੇ ਸਰੀਰ ਦੀ ਸੰਭਾਲ ਕਰਵਾਈ ਹੈ, ਉਹਦਾ ਸੰਸਕਾਰ ਦੇਹੀ ਦਾ ਕੀਤਾ ਜਾਂਦਾ। ਕਹਿੰਦੇ ਉਹ ਚਿੰਨ ਵੀ ਅਜੇ ਉੱਥੇ ਨਜ਼ਰੀ ਆਉਂਦਾ

ਤੇ ਜਥੇ ਗੁਰੂ ਕਲਗੀਧਰ ਸਾਹਿਬ ਜੀ ਬੈਠੇ ਨੇ ਉਹ ਅਸਥਾਨ ਵੀ ਕਹਿੰਦੇ ਉਸੇ ਤਰ੍ਹਾਂ ਜਹੈ ਪ੍ਰਭ ਬੈਠੇ ਸੋ ਪੀ ਥਾਨ ਵਿਦਤ ਆਹੈ, ਉਹ ਵੀ ਉੱਥੇ ਪ੍ਰਚਲਿਤ ਪ੍ਰਸਿੱਧ ਹੈ ਉਹ ਅਸਥਾਨ ਵੀ, ਤੇ ਸੁਜਾਨ ਸਿੱਖ ਉਸ ਅਸਥਾਨ

ਰਾਤ ਪੈ ਗਈ, ਗੁਰੂ ਸਾਹਿਬ ਜੀ ਆਪਣੇ ਅਸਥਾਨ 'ਤੇ ਆ ਗਏ, ਟਿਕਾਣੇ ਆਪਣੇ 'ਤੇ ਆਏ। ਆ ਕੇ ਤਾਂ ਮਾਲਕ ਪਾਤਸ਼ਾਹ ਨੇ ਪ੍ਰਸ਼ਾਦਾ ਭੋਜਨ ਛਕਿਆ। ਪ੍ਰਸ਼ਾਦਾ ਭੋਜਨ ਛਕ ਕੇ ਫਿਰ ਗੁਰੂ ਸਾਹਿਬ ਪਲੰਘ ਦੇ ਉੱਤੇ ਆਰਾਮ ਕਰਨ ਵਾਸਤੇ ਲੇਟ

ਇਸ ਪ੍ਰਕਾਰ ਇਸ ਤਰ੍ਹਾਂ ਕਵੀ ਜੀ ਕਹਿੰਦੇ ਵੀ ਕਈ ਦਿਨ ਗੁਰੂ ਸਾਹਿਬ ਨੇ ਨਿਰਮੋਹਗੜ੍ਹ ਦੇ ਵਿੱਚ ਬਤੀਤ ਕੀਤੇ। ਨਿਰਮੋਹ ਹੈ ਨਾ ਸ਼ਬਦ ਇੱਥੇ ਕਵੀ ਜੀ ਨੇ, ਨਿਰਮੋਹਗੜ੍ਹ ਦੇ ਵਿੱਚ ਕਦੇ ਚੜ੍ਹ ਕੇ ਆਇਆ ਹੋਇਆ ਜਿਹੜਾ ਵੈਰੀ ਹੈ ਉਹਦਾ ਮੁਕਾਬਲਾ ਫਿਰ ਗੁਰੂ ਕੇ ਸਿੱਖ ਕਰਦੇ ਨੇ, ਔਰ ਮੁਕਾਬਲਾ ਜਿਹੜਾ ਉਹ ਦੁਸ਼ਮਣਾਂ ਦੇ ਨਾਲ ਵੈਰੀਆਂ ਦੇ ਨਾਲ ਉੱਥੇ ਚੱਲ

ਔਰੰਗਜ਼ੇਬ ਬਾਦਸ਼ਾਹ ਵੱਲੋਂ ਸਰਹੰਦ ਦੇ ਨਵਾਬ ਤੱਕ ਹੁਕਮ ਪਹੁੰਚ ਗਿਆ। ਪਹਾੜੀ ਰਾਜਿਆਂ ਨੇ ਜਿਹੜਾ ਬੇਨਤੀ ਭੇਜੀ ਉਹ ਤਾਂ ਹੈ ਹੀ ਹੈ, ਔਰੰਗਜ਼ੇਬ ਵੱਲੋਂ ਹੁਕਮ ਪਹੁੰਚ ਗਿਆ ਵਜ਼ੀਰ ਖਾਂ ਨੂੰ। ਔਰ ਉਹ ਜਿਹੜਾ ਹੁਕਮ ਪਹੁੰਚਿਆ ਨਾ, ਅਤੇ ਉਹ ਵਜ਼ੀਰ ਖਾਂ ਸੁਣ ਕੇ ਉਸ ਵੇਲੇ ਨਾ, ਤਬ ਵਜ਼ੀਰ ਖਾਂ ਸਭ ਸੁਣ ਸਾਰੇ ਹੁਕਮ ਨੂੰ ਜਦੋਂ

ਔਰ ਹੁਕਮ ਉਹਦੇ ਤੱਕ ਕੀ ਪਹੁੰਚਿਆ ਵੀ ਪਹਾੜੀ ਇਲਾਕੇ ਦੇ ਵਿੱਚ ਗੁਰੂ ਸਾਹਿਬ ਦਾ ਬੜਾ ਜ਼ੋਰ ਹੈ, ਗੁਰੂ ਕਲਗੀਧਰ ਸਾਹਿਬ ਦਾ ਬਹੁਤ ਜ਼ੋਰ ਹੈ, ਔਰ ਉੱਥੇ ਨਾ ਹਰ ਪਾਸੇ ਉਹਨਾਂ ਨੇ ਧੂਮ ਜਿਹੜੀ ਉਹ ਉਠਾਈ ਹੋਈ ਹੈ ਸਾਰੇ ਪਾਸੇ, ਅਤੇ ਤੂੰ ਇੱਦਾਂ ਕਰ ਵੀ ਆਪਣਾ ਦਲ, ਆਪਣੀ ਬਹੁਤ ਸਾਰੀ ਸੈਨਾ ਲੈ ਕੇ ਤੂੰ ਜਾ ਹੁਣ ਉਸ ਮੁਹਿੰਮ 'ਤੇ, ਪਹਾੜੀ ਇਲਾਕੇ ਵਿੱਚ ਤੂੰ ਪਹੁੰਚ। ਵਜ਼ੀਰ ਖਾਂ ਨੂੰ ਔਰੰਗਜ਼ੇਬ ਹੁਕਮ ਕਰਕੇ ਅਤੇ ਗੁਰੂ ਸਾਹਿਬ ਵੱਲ ਚੜ੍ਹਾਈ ਕਰਕੇ

ਕਹਿੰਦਾ ਵੀ ਜੇ ਤੈਨੂੰ ਅੱਗੋਂ ਗੁਰੂ ਸਾਹਿਬ ਮਿਲ ਪੈਣ, ਜੇ ਤੂੰ ਮਿਲ ਪੈਣਾ, ਮੇਲ ਕਰ ਲੈਣਾ ਉਹਨਾਂ ਨਾਲ, ਫਿਰ ਲੜਨਾ ਨਹੀਂ, ਮੇਲ ਕਰ ਲੈਣਾ। ਜੇ ਉਹ ਤੈਨੂੰ ਨਾ ਮਿਲਣ, ਫਿਰ ਅੱਗੋਂ ਤੂੰ ਲੜਨਾ, ਫਿਰ ਉਹਨਾਂ ਦਾ ਮੁਕਾਬਲਾ ਕਰਨਾ। ਔਰੰਗਜ਼ੇਬ ਦੇ ਕਹਿਣ ਦਾ ਭਾਵ ਇਹ ਸੀ ਵੀ ਜਦੋਂ ਤੂੰ ਜਾਵੇਂ ਤਾਂ ਜੇ ਗੁਰੂ ਸਾਹਿਬ ਤੇਰੀ ਮੰਨ ਲੈਣ, ਫਿਰ ਲੜਨਾ ਨਹੀਂ, ਜੇ ਨਾ ਮੰਨਣ ਫਿਰ ਤੂੰ ਸਾਹਮਣੇ ਹੋ ਕੇ ਮੁਕਾਬਲਾ ਕਰਨਾ।

ਉਦੋਂ ਜੀ ਸੂਬੇ ਨੇ ਸਾਰਾ ਹੁਕਮ ਸੁਣਿਆ ਔਰੰਗਜ਼ੇਬ ਦਾ, ਜਦੋਂ ਸੁਣਿਆ ਤਾਂ ਉਹਨੇ ਤਿਆਰੀ ਕਰ ਲਈ। ਫਿਰ ਹੁਕਮ ਕਿਵੇਂ ਟਾਲ ਦਿੰਦਾ ਬਾਦਸ਼ਾਹ ਦਾ? ਉਹਨੇ ਬਾਦਸ਼ਾਹ ਦਾ ਹੁਕਮ ਸੁਣ ਕੇ ਅਤੇ ਤਿਆਰੀ ਕਰੀ, ਚੜ੍ਹਨ ਕੀ ਸਾਰੀ ਤਿਆਰੀ ਉਹਨੇ ਚੜ੍ਹਾਈ ਕਰਨ

ਇਹਨੇ ਦੂਰ ਦੂਰ ਤੋਂ ਜੀ ਆਪਣੀ ਫੌਜ ਇਕੱਠੀ ਕੀਤੀ, ਵੱਡੀ ਗਿਣਤੀ 'ਚ ਫੌਜ ਇਕੱਠੀ ਕਰਨੀ ਇਹਨੇ ਦੂਰ ਦੁਰਾਡੇ ਇਲਾਕਿਆਂ 'ਚੋਂ ਜਿੱਥੋਂ ਵੀ ਇਹਨੂੰ ਸਿਪਾਹੀ ਮਿਲੇ ਨੇ ਇਕੱਠੇ ਕਰ ਲਏ ਵੀ ਦਲ 'ਚ ਵਾਧਾ ਕਰੋ। ਇਹਨੇ ਜੀ ਚਮੂ ਸਾਰੀ ਇਕੱਠੀ ਕੀਤੀ, ਇਕੱਲੇ ਮਨੁੱਖ ਹੀ ਨਹੀਂ ਮਨੁੱਖਾਂ ਦੇ ਨਾਲ ਨਾਲ ਹਾਥੀ ਅਤੇ ਘੋੜੇ ਬੜੇ ਇਕੱਠੇ ਕਰ ਲਏ ਨੇ। ਹੁਣ ਸੁਭਾਵਿਕ ਜਿਹੀ ਗੱਲ ਹੈ ਵੀ ਜਿੰਨੇ ਸਿਪਾਹੀਆਂ ਨੇ ਜਾਣਾ ਉਸ ਹਿਸਾਬ ਨਾਲ ਹਾਥੀ ਘੋੜੇ ਵੀ ਚਾਹੀਦੇ ਨੇ। ਇਹਨੇ ਜੀ ਗਜ ਬਾਜਨ ਪਰ ਜੀਨਨ ਗਜ ਅਤੇ ਬਾਜਨ ਹਾਥੀ ਅਤੇ ਘੋੜੇ ਉਹਨਾਂ ਨੂੰ ਤਿਆਰ ਕਰ ਲਿਆ ਵੀ ਆਪਾਂ ਹੁਣ ਚੜ੍ਹਾਈ ਕਰਕੇ ਅਤੇ ਪਹਾੜੀ ਇਲਾਕੇ ਦੇ ਵਿੱਚ

ਲੱਖਾਂ ਦੀ ਗਿਣਤੀ ਦੇ ਵਿੱਚ ਇਹਨੇ ਸਿਪਾਹੀ ਜੋੜ ਲਏ, ਲੱਖਾਂ ਦੀ ਗਿਣਤੀ ਵਿੱਚ ਸਿਪਾਹੀ ਜੋੜ ਕੇ ਅਤੇ ਅੱਗੇ ਵੱਧ ਪਿਆ, ਚੜ੍ਹਿਆ। ਇਹਨੇ ਦੁੰਦਭ ਵਜਵਾਇਆ, ਨਗਾਰਾ ਵਜਵਾਇਆ, ਅਤੇ ਵੀਰ ਰਸ ਜਦੋਂ ਇਹ ਨਗਾਰਾ ਵਜਵਾਉਂਦਾ, ਬੜੀ ਵੀਰ ਰਸ ਨਾਲ ਇਹ ਭਰਦਾ, ਔਰ ਇਹਦੀ ਸਾਰੀ ਜਿਹੜੀ ਸੈਨਾ ਲੈ ਕੇ ਚੱਲਿਆ ਉਹ ਸਾਰੀ ਸੈਨਾ ਵੀ ਵੀਰ ਰਸ ਨਾਲ

ਨਿਸ਼ਾਨ ਲੈ ਕੇ ਨਾ, ਝੰਡੇ ਲੈ ਕੇ ਅੱਗੇ ਸੈਂਕੜਿਆਂ ਦੀ ਗਿਣਤੀ 'ਚ ਉਹ ਤੁਰ ਪਏ। ਜਿੱਥੇ ਸੈਂਕੜਿਆਂ ਦੀ ਗਿਣਤੀ 'ਚ ਨਿਸ਼ਾਨ ਵਾਲੇ ਤੁਰੇ ਨੇ, ਉੱਥੇ ਬੜੇ ਸਾਰੇ ਵਾਜੇ ਵੱਜਦੇ, ਬੜੇ ਸਾਰੇ ਇਹਨਾਂ ਨੇ ਢੋਲ ਨਫੀਰੀਆਂ ਵਜਾਈਆਂ ਵੀ ਅਸੀਂ ਚੜ੍ਹਾਈ ਕਰਕੇ

ਉਸ ਵਕਤ ਜਦੋਂ ਵਜ਼ੀਰ ਖਾਂ ਸਰਹੰਦ ਤੋਂ ਤੁਰਿਆ ਨਾ, ਉਦੋਂ ਤਾਂ ਇੱਦਾਂ ਲੱਗਦਾ ਸੀ ਜਿਵੇਂ ਸਮੁੰਦਰ ਚੜ੍ਹ ਕੇ ਆ ਗਿਆ ਹੋਵੇ। ਸੈਨਾ ਐਡੀ ਗਿਣਤੀ 'ਚ ਲੈ ਕੇ ਚੱਲਿਆ, ਸੈਨਾ ਰੂਪ ਸਮੁੰਦਰ ਚੜ੍ਹ ਕੇ ਆ ਗਿਆ ਹੋਵੇ, ਅਤੇ ਜਿਹੜੇ ਸਿਪਾਹੀ ਪੈਦਲ ਚੱਲਣ ਵਾਲੇ ਨੇ ਉਹ ਇੰਜ ਲੱਗਦਾ ਜਿਵੇਂ ਸਮੁੰਦਰ ਦਾ ਪਾਣੀ ਹੋਵੇ। ਮਤਲਬ ਇੰਨੀ ਵੱਡੀ ਗਿਣਤੀ ਦੇ ਵਿੱਚ ਇਹ ਸੈਨਾ ਨੂੰ ਲੈ ਕੇ ਗੁਰੂ ਸਾਹਿਬ ਦੇ ਖਿਲਾਫ

ਕਹਿੰਦੇ ਵੀ ਜਿਹੜੇ ਹੁਣ ਹਾਥੀ ਅਤੇ ਘੋੜੇ ਨੇ ਉਹ ਇੱਦਾਂ ਲੱਗਦਾ ਵੀ ਜਿਵੇਂ ਜਲ ਦੇ ਵਿੱਚ ਨਾ, ਜਿਵੇਂ ਸਮੁੰਦਰ ਦੇ ਵਿੱਚ ਵੱਡੇ ਵੱਡੇ ਮੱਛ ਹੋਣ, ਉਹ ਮੱਛਾਂ ਵਰਗੇ ਨੇ ਹਾਥੀ ਅਤੇ ਘੋੜੇ। ਹੁਣ ਕਵੀ ਜੀ ਨੇ ਸਾਰਾ ਅਲੰਕਾਰ ਹੀ ਉੱਦਾਂ ਦਾ ਬਣਾ ਲਿਆ ਨਾ, ਵੀ ਫੌਜ ਦਾ ਸਮੁੰਦਰ ਚੜ੍ਹਿਆ, ਪੈਦਲ ਚੱਲਣ ਵਾਲੀ ਫੌਜ ਹੈ ਜਿਹੜਾ ਪਾਣੀ, ਜਲ ਜਿਹੜਾ ਸਮੁੰਦਰ ਦਾ ਨਾ, ਪਾਣੀ ਜਿਹੜਾ ਸਮੁੰਦਰ ਦਾ, ਉਹ ਜਿਹੜੇ ਘੋੜੇ ਅਤੇ ਹਾਥੀ ਨੇ ਉਹ ਸਮੁੰਦਰ ਵਿੱਚ ਰਹਿਣ ਵਾਲੇ ਵੱਡੇ ਵੱਡੇ ਭਿਆਨਕ ਮੱਛ ਨੇ, ਜਿਹੜੇ ਸਾਹਮਣੇ ਆਉਣ ਵਾਲੇ ਕਿਸੇ ਦਾ ਵੀ ਲਿਹਾਜ਼ ਨਹੀਂ ਕਰਨਗੇ। ਉਹ ਫਿਰ ਸਮੁੰਦਰ ਦੇ ਵਿੱਚ ਲੱਗੀ ਹੋਈ ਅੱਗ ਵਰਗੇ ਇਹਨਾਂ ਦੇ ਸਿਪਾਹੀਆਂ ਕੋਲ ਫੜੇ ਹੋਏ ਸ਼ਸਤਰ ਨੇ, ਨੱਕਰ ਮਤੰਗ ਮੱਛ ਵੱਡ ਘੋਰੇ, ਬੜਵਾ ਅਗਨ ਸ਼ਸਤਰ ਸਾਰੇ ਪਾਸੇ ਜਿਹੜੇ ਇਹਨਾਂ ਕੋਲ ਸ਼ਸਤਰ ਫੜੇ ਹੋਏ, ਉਹ ਬੜਵਾ ਅਗਨ ਦੀ ਨਿਆਈ, ਪਾਣੀ ਦੇ ਵਿੱਚ ਲੱਗੀ ਹੋਈ ਅੱਗ ਦੇ ਤੁਲ ਹਨ।

ਜਿਹੜੇ ਵੱਡੇ ਵੱਡੇ ਹੁਣ ਇਹਨਾਂ ਦੇ ਸਮੂਹ ਬਣੇ ਹੋਏ ਸਿਪਾਹੀਆਂ ਦੇ ਵੱਡੇ ਵੱਡੇ ਟੋਲੇ ਬਣੇ ਹੋਏ ਨੇ, ਕਹਿੰਦੇ ਬਣੇ ਹੋਏ ਟੋਲੇ ਇੱਦਾਂ ਲੱਗਦਾ ਜਿਵੇਂ ਸਮੁੰਦਰ ਦੀਆਂ ਲਹਿਰਾਂ ਉੱਠ ਉੱਠ ਕੇ ਅਗਾਂਹ ਵੱਧ ਰਹੀਆਂ ਨੇ, ਬੜੀਆਂ ਉੱਚੀਆਂ ਉੱਚੀਆਂ ਉੱਡ ਉੱਡ ਕੇ ਲਹਿਰਾਂ ਜਿਹੜੀਆਂ ਉਹ ਅਗਾਂਹ ਵੱਧ ਰਹੀਆਂ ਨੇ, ਔਰ ਵੱਜ ਰਹੇ ਜਿਹੜੇ ਬਾਦ ਨਾਦ ਵੱਢ ਜਿਉਂ ਗਰਜੰਤੇ, ਕਹਿੰਦੇ ਜਿਹੜੇ ਵੱਜ ਰਹੇ ਵਾਜੇ ਨੇ, ਨਾਦ ਜਿਹੜਾ ਉੱਥੇ ਪੈਦਾ ਹੋ ਰਿਹਾ ਨਾ, ਉਹ ਤਾਂ ਇੰਜ ਲੱਗਦਾ ਵੀ ਮਾਨੋ ਜਿਵੇਂ ਸਮੁੰਦਰ ਨਾ ਜਿਹੜੀਆਂ ਉੱਠਣ ਵਾਲੀਆਂ ਲਹਿਰਾਂ ਉਹਨਾਂ 'ਚੋਂ ਜਿਹੜੀ ਆਵਾਜ਼ ਪੈਦਾ ਹੁੰਦੀ ਨਾ, ਬਸ ਉਹ ਆਵਾਜ਼ ਇੱਦਾਂ ਲੱਗਦੀ ਵੀ ਜਿਵੇਂ ਸਮੁੰਦਰ ਹੀ

ਇਹਨਾਂ ਨੇ ਮੰਜ਼ਲ ਦਰ ਮੰਜ਼ਲ ਪੜਾਅ ਤੈਅ ਕੀਤਾ, ਸਰਹੰਦ ਤੋਂ ਤੁਰੇ ਪੜਾਅ ਦਰ ਪੜਾਅ ਪੈਂਡਾ ਤੈਅ ਕਰਦਿਆਂ ਹੋਇਆਂ ਰੋਪੜ ਦੇ ਇਲਾਕੇ ਵਿੱਚ ਵਜ਼ੀਰ ਖਾਂ ਆਪਣੀ ਫੌਜ

0: ਪਾਤਸ਼ਾਹ ਦੇ ਕੋਲ ਖਬਰ ਪਹੁੰਚ ਗਈ ਵੀ ਬਹੁਤ ਵੱਡਾ ਦਲ ਚੜ੍ਹ ਕੇ ਆਇਆ। ਉੱਧਰੋਂ ਪਹਾੜੀ ਰਾਜਿਆਂ ਨੂੰ ਵੀ ਪਤਾ ਲੱਗ ਗਿਆ ਵੀ ਵਜ਼ੀਰ ਖਾਂ ਆਪਣੀ ਫੌਜ ਲੈ ਕੇ ਪਹੁੰਚਿਆ ਹੈ।
1: ਰਨ ਵੱਢ ਕੀ ਤਿਆਰੀ ਬਹੁ ਕੀ ਨ ਗੋਲਕਾਂ ਅਰ ਬਰੂਦ ਸੋਲੀਨ।
0: ਇਧਰੋਂ ਧੰਨ ਗੁਰੂ ਕਲਗੀਧਰ ਸਾਹਿਬ ਨੂੰ ਜਦੋਂ ਪਤਾ ਲੱਗ ਗਿਆ ਵੀ ਦਲ ਵੱਡਾ ਚੜ੍ਹ ਕੇ ਆਇਆ, ਮਾਲਕ ਨੇ ਤਿਆਰੀ ਕਰ ਲਈ, ਕੋਈ ਗੱਲ ਨਹੀਂ ਜੇ ਦਲ ਵੱਡਾ ਚੜ੍ਹ ਕੇ ਆਇਆ ਅਸੀਂ ਮੁਕਾਬਲਾ ਕਰਾਂਗੇ, ਅਸੀਂ ਡਰ ਕੇ ਮੈਦਾਨ ਛੱਡਣ ਵਾਲੇ ਨਹੀਂ ਹਾਂ। ਬਹੁਤ ਸਾਰਾ ਨਾ ਸ਼ਸਤਰ, ਬਹੁਤ ਸਾਰਾ ਬਾਰੂਦ ਗੁਰੂ ਸਾਹਿਬ ਨੇ ਇਕੱਠਿਆਂ ਕੀਤਾ। ਮਾਲਕ ਪਾਤਸ਼ਾਹ ਨੇ ਸਾਰੀ ਤਿਆਰੀ ਜਿਹੜੀ ਨਾ ਉਹ ਜੰਗ ਦੇ ਵਾਸਤੇ ਕੀਤੀ ਹੈ।
1: ਉਤ ਤੇ ਸਗਲ ਗਿਰੀ ਸੁਰ ਆਏ, ਇਤ ਤੇ ਤੁਰਕ ਅਗਨ ਰੇ ਵਧਾਏ।
0: ਉਧਰੋਂ ਪਹਾੜੀ ਰਾਜੇ ਜਿਹੜੇ ਸਾਰੇ ਉਹ ਆ ਗਏ ਵੀ ਆਪਾਂ ਵਜ਼ੀਰ ਖਾਂ ਨੂੰ ਅੱਗੋਂ ਲੈਣ ਚੱਲੀਏ, ਜੀਓ ਆਇਆ ਆਖੀਏ ਵੀ ਤੇਰਾ ਸ਼ੁਕਰ ਹੈ ਭਾਈ, ਧੰਨਵਾਦ ਤੇਰਾ, ਤੂੰ ਸਾਡੀ ਸਹਾਇਤਾ ਵਾਸਤੇ ਪਹੁੰਚਿਆ। ਇਹ ਸਾਰੇ ਜੀ ਇੱਤ ਤੇ ਤੁਰਕ ਅਗਨ ਰਿਪਤਾਏ, ਵੀ ਜਿਹੜੇ ਤੁਰਕ ਨੇ ਉਹ ਸਾਰੇ ਉਹਨਾਂ ਨੂੰ ਮਿਲਣ ਵਾਸਤੇ, ਅਤੇ ਪਹਾੜੀ ਰਾਜੇ ਅੱਗੋਂ ਵੀ ਅੱਗੋਂ ਨਾ ਜਿਹੜੇ ਉਹਦੇ ਸਿਪਾਹੀ ਨੇ ਉਹਨੂੰ ਘੱਟ, ਅਤੇ ਵਜ਼ੀਰ ਖਾਂ ਨੂੰ ਅਸੀਂ ਪਹਿਲਾਂ ਮਿਲੀਏ। ਉਹਨੂੰ ਮਿਲਣ ਦੇ ਵਾਸਤੇ ਪਹਾੜੀ ਰਾਜੇ ਅੱਗੇ ਵੱਧਦੇ।

ਦੇ ਜੰਗ ਕਰਨ ਵਾਸਤੇ, ਉੱਥੇ ਭੇਡ ਕਰਨ ਵਾਸਤੇ ਕਿੰਨੇ ਕੁ ਫੌਜੀ ਲੈ ਕੇ ਆਇਆ ਵਜ਼ੀਰ ਖਾਂ, ਕਿੰਨੇ ਕੁ ਯੋਧੇ ਲੈ ਕੇ ਆਇਆ, ਕਹਿੰਦੇ ਕਿੱਥੋਂ ਕੁ ਤੱਕ ਉਹਨਾਂ ਦੇ ਨਾਮ ਗਿਣੀਏ, ਮਤਲਬ ਵੱਡੇ ਵੱਡੇ ਯੋਧੇ, ਵੱਡੇ ਵੱਡੇ ਸੂਰਮੇ ਜੰਗ ਲੜਨ ਵਾਸਤੇ ਵਜ਼ੀਰ ਖਾਂ ਆਪਣੇ ਨਾਲ ਲੈ ਕੇ

ਭੀਮ ਚੰਦ ਅਤੇ ਭੂਪ ਚੰਦ ਦੋਵੇਂ ਜਦੋਂ ਇਹਨਾਂ ਨੇ ਸੁਣਿਆ ਨਾ ਵੀ ਬੜੀ ਸੈਨਾ ਲੈ ਕੇ ਆਇਆ ਵਜ਼ੀਰ ਖਾਂ, ਭੀਮ ਚੰਦ ਸੁਣ ਸਹਿਣ ਬੇਲੰਦ, ਭੂਪ ਚੰਦ ਸੁਣ ਆਨੰਦ, ਇਹਨਾਂ ਨੇ ਸੁਣਿਆ ਵੱਡੀ ਸੈਨਾ, ਬੜੇ ਆਨੰਦਿਤ ਹੋਏ, ਬੜੇ ਖੁਸ਼

ਤੇ ਮਨ ਦੇ ਵਿੱਚ ਪਤਾ ਕੀ ਵਿਚਾਰ, ਆਪਸ ਕੀ ਵਿਚਾਰ ਕਰਦੇ, ਕਹਿੰਦੇ ਹੁਣ ਦੇਖਾਂਗੇ ਵੀ ਗੁਰੂ ਸਾਹਿਬ ਕਿੱਥੇ ਜਾ ਕੇ ਲੁਕਦੇ ਨੇ, ਕਿੱਥੇ ਜਾਣਗੇ। ਨਾ ਉਹਨਾਂ ਕੋਲ ਕੋਈ ਕਿਲਾ, ਨਾ ਉਹਨਾਂ ਕੋਲ ਕੋਈ ਥਾਂ ਟਿਕਾਣਾ, ਹੁਣ ਤੇ ਮੈਦਾਨ ਦੇ ਵਿੱਚ ਮੁਕਾਬਲਾ ਹੋਏਗਾ ਤੇ ਵੇਖਦੇ ਆ ਹੁਣ ਮੁਕਾਬਲਾ ਸ਼ਾਹੀ ਫੌਜ ਦਾ ਗੁਰੂ ਸਾਹਿਬ ਕਿਵੇਂ ਕਰਨਗੇ।

ਚਾਰੇ ਦਿਸ਼ਾਵਾਂ ਤੋਂ ਆਪਾਂ ਘੇਰ ਲੈਣਾ ਅਤੇ ਘੇਰ ਕੇ ਗੁਰੂ ਗੋਬਿੰਦ ਸਿੰਘ ਨੂੰ ਫੜ ਲੈਣਾ। ਜੇ ਨਾ ਫੜੇ ਗਏ ਫਿਰ ਆਪਾਂ ਜੰਗ ਦੇ ਮੈਦਾਨ ਦੇ ਵਿੱਚ ਹੀ ਆਪਾਂ ਮੁਕਾਬਲਾ ਕਰਦਿਆਂ ਹੋਇਆਂ ਉਹਨਾਂ ਨੂੰ ਕੱਟ ਦੇਣਾ, ਹੈ ਨਾ, ਹੀ ਤਾਂ ਬੀਚ ਕਟਾ ਕਰਦੇ ਹਨ, ਵਿੱਚੇ ਜੰਗ ਦੇ ਮੈਦਾਨ ਦੇ ਵਿੱਚ ਹੀ ਅਸੀਂ ਉਹਨਾਂ ਨੂੰ ਕੱਟ ਦੇਵਾਂਗੇ। ਇਹ ਵਿਚਾਰ ਹੁਣ ਭੀਮ ਚੰਦ ਉਹਨਾਂ ਨੇ ਆਪਣੇ ਆਪਸ ਦੇ ਵਿੱਚ ਇਹ ਕਰਦੇ ਨੇ। ਕਿਹੜੀ ਇਹ ਵਿਉਂਤਬੰਦੀ ਕਰਦੇ ਜੀ ਵਜ਼ੀਰ ਖਾਨ ਨਾਲ ਆਏ ਨਾਲ, ਅਤੇ ਉੱਧਰੋਂ ਧੰਨ ਗੁਰੂ ਕਲਗੀਧਰ ਸਾਹਿਬ ਜੀ ਸਿੱਖਾਂ ਨਾਲ ਕਿਹੜੀਆਂ ਵਿਚਾਰਾਂ ਕਰਨਗੇ। ਆਪ ਸੰਗਤਾਂ ਗਲੇਰੇ ਦੀਵਾਨਾਂ ਅੰਦਰ ਸਰਵਣ ਕਰੋਗੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੇ।

ਸ਼ਬਦ ਕੀਰਤਨ ਗੁਰ ਇਤਿਹਾਸ ਕਲੜੀਵਾਰ ਕਥਾ ਵਿਚਾਰਾ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ ਅਖਰ ਵਾਧਾ ਘੱਟ ਭੁੱਲ ਚੁੱਕ ਮਾਫ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੇ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾਵਾਂ

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆ ਆਪ ਜੀਆ ਨੇ ਕਿਰਪਾ ਕਰਨੇ ਮਿਹਰਾਮਤ ਕਰਨੇ ਤਰਸ ਕਰਨਾ।

ਤੇਰਾ ਪਵਿੱਤਰ ਕੜਾ ਪ੍ਰਸ਼ਾਦ ਜੀ ਦੇਖ ਸਜ ਕੇ ਹਾਜ਼ਰ ਹੈ ਧਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਆਪ ਜੀ ਕਰੋ ਕਿਰਪਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਕਿਰਪਾ ਕਰੋ ਦੀਨ ਕੇ ਦਾਤੇ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਵੰ ਗੁਰਪ੍ਰਸਾਦਿ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੂ, ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੂ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ। ਨਿਤਨੇ ਜਿਹੜੇ ਸੰਭਾਲੀਅਨ ਦੇਖੇਗਾ ਦੇ ਬਣਹਾਰ, ਤੇਰੇ ਦਾਨੈ ਕੀਮਤ ਨਾ ਪਵੈ ਤੀ ਦਾਤੇ ਕਵਣ ਸ਼ੁਮਾਰ। ਸੰਵਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹੁ ਸੱਜਣਾ ਸੀਸੜੀਆਂ ਜਿਉ ਵੈ ਸਾਹਿਬ ਸਿਉ ਮੇਲਾ।

ਸ਼੍ਰੀ ਕਾਰੁ ਸ਼੍ਰੀ ਗੁਰੂ ਸ਼੍ਰੀ ਉਪਦੇਸ਼ ਗੁਰ ਗੁਰੇ ਕੁਵੇਸ਼ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰੱਖ ਵਡਾਈ ਤੋਏ ਰਹਾਉ ਮਿਸ ਚਸਿਆ ਕੜੀਆਂ ਪੈਰਾਂ ਤਿੱਤੀ ਵਾਰੀ ਮਾਂ ਹੋਵਾ ਸੂਰਜ ਕੁਰ ਤੁਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ।

ਪੱਲਵਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜ ਅੰਤ ਭੇਰੀ ਰਹਾਉ ਸੈਸ ਤਵ ਨੈਨ ਨੈਨ ਹੈ ਤੋਏ ਕੋ ਸੈਸ ਮੂਰਤ ਨਾ ਏਕ ਤੋਹੇ ਸੈਸ ਪਦ ਵੇ ਮਲਨਨ ਏਕ ਪਦ ਗੰਧ ਵੇ ਸੈਸ ਤਮ ਗੰਧ ਵਿਚਲਤ ਮੋਏ।

ਜੋ ਦਿਸ ਭਾਵੈ ਸੋ ਆਰਤੀ ਹੋਏ ਅਰ ਚਰਨ ਕਲਮ ਗ੍ਰੰਥ ਲੋਭਿਤ ਮਨੋ ਅੰਧਨ ਮੋਹਿ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋਇ ਜਾਤੇ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰਵਾ ਭਰਿਆ ਮਿਲ ਸਾਧੂ ਖੰਡਲ ਖੰਡਾਏ ਪੂਰਬ ਲਿਖ ਲਿਖੇ ਗੁਰ ਪਾਇਆ ਮਨ ਅਰ ਲਿਮੰਡਲ ਮੰਡਾਏ ਕਰ ਸਾਧੂ ਅੰਜਲੀ ਪਨ ਵੱਡਾ ਏ ਕੱਢਣ ਡੋਤ ਭੁਨ ਵੱਡਾ ਏ ਰਾਉ ਸਾਕਤਰ ਸਾਧਨਾ ਜਾਣਿਆ ਦਰਿਅੰਤਰ ਹੋਮੈ ਕੰਡਾਏ ਜਿਉਂ ਜਿਉਂ ਚਰੈਚ ਵੈਦਕ ਪਾਵੈ ਜਮਕਾਲ ਸੈਂਸ ਡੰਡਾਏ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨ ਮਰਨ ਭਵ ਖੰਡਾਏ ਅਵਨਾਸੀ ਬਿਰਗ ਪਾਇਆ ਪਰਮੇਸ਼ਰ ਵਸੋ ਵਖੰਡ ਬ੍ਰਹਿ ਮੰਡਾਏ ਅਮ ਗ੍ਰੀਹ ਮਸਕੀਨ ਪ੍ਰਭ ਤੇਰਿਆ ਰਾਖ ਰਾਖ ਵਡ ਵਡਾਏ

ਦਾਸਾਂ ਟਹਿਲ ਕੇ ਵੇਲਾ ਈਹਾਂ ਖਾੜ ਚਲਵਾਰ ਲਾਇ ਆਗੇ ਬਸਨ ਸੇਲਾ ਆਓਦ ਕਢਣ ਸ੍ਰੈਣਾ ਰੇ ਮਨ ਗੁਰਮਿਲਕਾ ਸਵਾਰੇ ਰਹਾਉ ਏ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਇਹ ਰਸ ਕਥਕ ਦਾ ਤਿਜਾਨੀ ਨਿਆ

Bye.

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿ

سلام شریف آهد گرو صاحب چه سلام شریف آهد.

ਵਾਹਿ ਗੁਰੂ ਜੀ ਕਾ ਖਾਲਸਾ, ਵਾਹਿ ਗੁਰੂ ਜੀ ਕੀ ਫਤਿਹ। ਸਵਈਏ ਮਹੱਲੇ ਪਹਿਲੇ ਕੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਇੱਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ।

ਜਸ ਏਕ ਹੋਂ ਫਿਰਿਓ ਕਿਨਹੈ ਨ ਪਰ ਚੋਲਾਇਓ। ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨ ਆਇਓ। ਹਰ ਨਾਮ ਛੋੜ ਦੂਜੇ ਲਗੇ ਤਿਨਕੇ ਗੁਣ ਹੋ ਕਿਆ ਕਹੋ। ਗੁਰ ਦਈ ਮਿਲਾਇਓ ਪੇਖਿਆ ਜਿਵ ਤੂੰ ਰਖ ਤਿਵ ਰਹੋ।

गुरु पार ब्रह्म नानक नाम निरंजन।

0: ਗਿਆਨ ਸੱਚੇ ਸਬਜ ਸੱਚੀ ਤੇਰੀ ਸਿਫਤ ਸੱਚੇ ਸਰਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਈ ਸੱਚ ਜੋ ਮਰਜਮੈ ਸੂ ਕੱਚ ਨ ਕੱਚ ਮਹਿਲਾ ਪਹਿਲਾ
1: ਵੱਡੀ ਵਡਿਆਈ
0: ਜਾਂ ਵੱਡਾ ਨਾਉ ਵੱਡੀ ਵਡਿਆਈ ਜਾਂ ਸੱਚ ਨਿਉ ਵੱਡੀ ਵਡਿਆਈ ਜਾਂ ਨਿਚਲ ਥਾਉ ਵੱਡੀ ਵਡਿਆਈ ਜਾਣਿਆ ਲਾਉ ਵੱਡੀ ਵਡਿਆਈ ਮੁਝੇ ਸਭਾਉ ਵੱਡੀ ਵਡਿਆਈ ਜਾਂ ਪੁਸ਼ਨ ਦਾ ਤੂੰ ਵੱਡੀ ਵਡਿਆਈ ਜਾਂ ਪਿਆ ਨਾਨਕ ਕਾਰਨ ਕਥਨੀ ਜਾਈ ਪਿਤਾ ਕਰਨਾ ਸਰਬ ਰਜਾਈ ਮਹਲਾ ਦੂਜਾ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ ਇੱਕ ਨਾ ਹੁਕਮ ਸਮਾਇਲ ਇੱਕ ਨਾ ਹੁਕਮੇ ਕਰਵਿਣਾ

0: ਪਹਿਲਾਂ ਘੜੀਆਂ ਸਭ ਗੋਪੀਆਂ ਪੈਰ ਕਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾਲ ਨਾਨਕ ਉਸੇ ਗਿਆਨ ਵਿਹੁਣੀ ਖਾਏ ਗਿਆ ਜੁਮਕਾ ਮਹਿਲਾ ਪਹਿਲਾ
1: ਵਾਇਨ ਚੱਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉਹ ਡੁੜਰਾਵਾ ਚੱਟ ਪਾਏ ਵੇਖ ਲੋ ਹਸਕ ਜਾਏ